ਰਸਨਾ ਨੂੰ ਪਵਿੱਤਰ ਕਰੀਏ ਅਤੇ ਮਿਲ ਕੇ ਇਹ ਤੁੱਕਾਂ ਗਾਵੀਏ, ਕਿਉਂਕਿ ਕਲਯੁਗ ਦਾ ਐਸਾ ਸਮਾਂ ਹੈ, ਮਨੁੱਖ ਦਾ ਮਨ ਹਰ ਵੇਲੇ ਹੀ ਡੋਲਦਾ ਰਹਿੰਦਾ, ਪ੍ਰਸੰਨਤਾ ਵਿੱਚ ਨਹੀਂ ਰਹਿੰਦਾ। ਅਤੇ ਇੱਥੇ ਵੀ ਆ ਕੇ ਕਈ ਵਾਰੀ ਮਨੁੱਖ ਦਾ ਮਨ ਚੰਚਲ ਹੋ ਜਾਂਦਾ, ਡੁਲਾਏਮਾਨ ਹੋ ਜਾਂਦਾ। ਇੱਥੇ ਵੀ ਆ ਕੇ ਕਈ ਵਾਰੀ ਮਨੁੱਖ ਦਾ ਮਨ ਗੁਰੂ ਕੇ ਦਰਬਾਰ ਵੀ ਨਹੀਂ ਟਿਕਦਾ। ਲੇਕਿਨ ਮੇਰੇ ਪੰਚਮ ਪਾਤਸ਼ਾਹ ਜੀ ਆਖਦੇ ਨੇ, ਇਹ ਮੇਰੇ ਵਾਹਿਗੁਰੂ, ਮੈਂ ਗਰੀਬ ਹਾਂ, ਤੇਰਾ ਆਸਰਾ ਹੈ। ਸੰਸਾਰ ਵਿੱਚ ਜਦੋਂ ਵਿਚਰਦਾ ਇੰਝ ਲੱਗਦਾ ਜਿਵੇਂ ਮੈਂ ਡੁੱਬ ਰਿਹਾ ਹਾਂ, ਤੇ ਜਦੋਂ ਤੇਰੇ ਕੋਲ ਆਉਣਾ, ਤੇਰੇ ਦਰਸ਼ਨ ਕਰਨਾ, ਮੇਰੇ ਮਨ ਨੂੰ ਕੋਈ ਧੀਰਜ ਆ ਜਾਂਦੇ। ਤੇ ਦਰਸ਼ਨ ਦਾ ਮਤਲਬ ਇਹ ਹੈ ਕਿ ਪਾਤਸ਼ਾਹ ਦੀ ਬਾਣੀ ਹਿਰਦੇ ਵਿੱਚ ਵਸੇ, ਦਿਲਾਂ ਵਿੱਚ ਵਸੇ, ਤਾਂ ਹੀ ਦਰਸ਼ਨ ਦਾ। ਕਿਉਂਕਿ ਪਾਤਸ਼ਾਹ ਨੇ ਆਖਿਆ, ਸਤਿਗੁਰ ਨੂੰ ਸਭ ਕੋਲ ਵੇਖਦਾ ਜੇਤਾ ਜਗਤ ਸੰਸਾਰ, ਗੁਰ ਡਿੱਠੇ ਮੁਕਤ ਨਾ ਹੋਵੇ, ਜਿੱਚਰ ਸ਼ਬਦ ਨਾ ਕਰੇ ਵਿਚਾਰ। ਜਿੰਨਾ ਚਿਰ ਗੁਰੂ ਕਾ ਸ਼ਬਦ ਹਿਰਦੇ ਵਿੱਚ ਵਸੇਗਾ ਨਹੀਂ, ਦਰਸ਼ਨਾਂ ਨਾਲ ਗੱਲ ਨਹੀਂ ਬਣਦੀ। ਸੋ ਆਓ, ਪਾਤਸ਼ਾਹ ਆਖਦੇ ਨੇ ਮੇਰੇ ਮਨ ਵਿੱਚ ਗੁਰੂ ਕੀ ਬਾਣੀ ਵਸੇ, ਤੇ ਗੁਰੂ ਅਰਜਨ ਦੇਵ ਜੀ ਆਖਦੇ ਪਿਆਰ ਨਾਲ ਆਪਾਂ ਸਾਰੇ ਰਲ ਮਿਲ ਕੇ ਗੁਰਬਾਣੀ ਪੜ੍ਹੀਏ, ਕੋਈ ਰਸਨਾ ਖਾਲੀ ਨਾ ਰਹੇ।

ਅਮਰਦਾਸ ਅੰਗਦ ਪਹਿਚਾਨਾ ਅਮਰਦਾਸ ਰਾਮਦਾਸ ਕਹਾਇਓ ਸਾਧਨ ਲਖਾ ਮੂੜ ਨਹੀਂ ਪਾਇਓ ਇਨ ਭਿੰਨ ਸਭ।

ਤਰ੍ਹਾਂ ਰੇ ਸੁਰ ਨੂੰ ਜ਼ਿਆਦਾ ਲਗਾਉਣ ਨਾਲ ਪ੍ਰਧਾਨ ਸੁਰ ਬਣੇਗਾ ਔਰ ਉਸ ਦੇ ਨਾਲ ਸਬੰਧਤ ਸੁਰ ਪੰਚਮ ਲਗਾਉਣ ਨਾਲ ਵਜ਼ੀਰ ਸੁਰ ਬਣੇਗਾ ਔਰ ਸ੍ਰੀ ਰਾਗ ਦਾ ਸਰੂਪ ਕਾਇਮ ਹੋਏਗਾ। ਇਹ ਦੋਨਾਂ ਸੁਰਾਂ ਤੇ ਨਿਰਧਾਰਿਤ ਸ੍ਰੀ ਰਾਗ ਦਾ ਸਰੂਪ ਹੈ। ਤੋ ਆਪ ਸ਼ਰਵਣ ਕਰਨਾ, ਸਾਹਿਬ ਗੁਰੂ ਰਾਮਦਾਸ ਮਹਾਰਾਜ ਜੀ ਨੇ ਇਸ ਰਾਗ ਅੰਦਰ ਇਹ ਸ਼ਬਦ ਗਾਇਆ ਹੈ। ਇਹ ਮੈਂ ਤੁਹਾਨੂੰ ਧਰੁਪਦ ਤਾਲ ਦੇ ਅੰਦਰ ਸ਼ਰਵਣ ਕਰਾ ਰਿਹਾ। ਸਾਹਿਬ ਗੁਰੂ ਸੱਚੇ ਪਾਤਸ਼ਾਹ ਧਿਆਨ ਧਰੋ, ਉਨ੍ਹਾਂ ਦਾ ਰਾਗਾਂ ਨਾਲ ਤਾਲਾਂ ਨਾਲ ਕਿਤਨਾ ਪਿਆਰ ਸੀਗਾ ਔਰ ਕਿਸ ਤਰ੍ਹਾਂ ਉਹ ਕਿਆ ਸੋਹਣੀਆਂ ਰੀਤਾਂ ਆਪ ਬੰਦਿਸ਼ ਕਰਦੇ ਔਰ ਸਤਸੰਗ ਦੀ ਸੁਣਾਉਂਦੇ ਹੁੰਦੇ ਸੀਗੇ। ਸ਼ਰਵਣ ਕਰਨਾ ਧੰਨ ਗੁਰੂ ਰਾਮਦਾਸ, ਸਾਰੇ ਆਖੋ ਧੰਨ ਗੁਰੂ ਰਾਮਦਾਸ।

ਗੁਰ ਜਿਨ ਸਤਿਗੁਰ ਪੁਰਖ ਨਾ ਭੇਟਿਓ ਤੇ ਭਾਗਹੀਣ ਵਸਕਾਰ ਜਿਨ ਸਤਿਗੁਰ

ਅੰਮ੍ਰਿਤਸਰ ਸਤਿਗੁਰ ਸਤ ਵਾਤੀ ਜਿਤ ਨੱਤੇ ਕਊਆ ਹੰਸ ਹੋਵੇ ਅੰਮ੍ਰਿਤਸਰ ਦੀ ਅੰਮ੍ਰਿਤ ਗੁਰ ਅੰਮ੍ਰਿਤਸਰ ਨਵਲਾਇਆ ਸਭ ਲੱਤ।

میں اندلے جیتے تیرا نام خون کا میں جری

ਜਿਨ੍ਹੇ ਜਿਨ੍ਹੇ ਹਿਰਦੇ ਚ ਵਸਾਇਆ ਕੋਈ ਗਿਣਤੀ ਨਹੀਂ, ਕਿੰਨਿਆਂ ਨੂੰ ਦਰਗਾਹੀ ਜਾਤਾਂ ਮਿਲੀਆਂ। ਇਹ ਤੁਹਾਡੇ ਲਈ ਮਾਣ ਵਾਲੀ ਗੱਲ ਹੈ। ਬਾਕੀ ਅਵਤਾਰ ਡਿਊਟੀ ਦੇ ਕੇ ਜਾਣਦੇ ਰਹੇ। ਇੱਕ ਗੁਰੂ ਨਾਨਕ ਗਿਆ ਨਹੀਂ ਦਸਵੇਂ ਜਾਮੇ ਤੋਂ ਬਾਅਦ, ਉਸੇ ਤਰ੍ਹਾਂ ਗੁਰਗੱਦੀ ਦੀ ਬਖਸ਼ਿਸ਼, ਉਸੇ ਤਰ੍ਹਾਂ ਪ੍ਰਕਰਮਾ ਨਾਰੀਅਲ ਭੇਟਾ ਜੋਤ ਟਿਕਾਈਏ ਗਈ ਨਹੀਂ। ਸ਼ਬਦ ਰੂਪ ਵਿੱਚ ਧਰਤੀ ਤੇ ਟਿਕਾ ਦਿੱਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਸ਼ਬਦ ਰੂਪ ਵਿੱਚ। ਅੱਜ ਵੀ ਗੁਰੂ ਨਾਨਕ ਭਰ ਭਰ ਕੇ ਪੂਰ ਪਾਰ ਲੰਘਾ ਰਹੇ ਨੇ। ਗੁਰੂ ਨਾਨਕ ਗਿਆ ਉਹਦੀ ਜੋਤ ਹੈ, ਭਾਵਨਾ ਦੀ ਲੋੜ। ਦੂਜੀ ਵਿਸ਼ੇਸ਼ਤਾ ਹੀ ਆਪ ਜੀ ਨਾਲ ਸਾਂਝੀ ਹੋਈ ਸੀ, ਦੁਨੀਆਂ ਦੇ ਜਿੰਨੇ ਗ੍ਰੰਥ ਨੇ ਸਤਿਕਾਰ ਯੋਗ ਨੇ, ਪਰ ਉਹ ਰੱਬ ਦੀ ਗੱਲ ਕਰਦੇ ਨੇ। ਤੇ ਗੁਰੂ ਗ੍ਰੰਥ ਸਾਹਿਬ ਦੀ ਵਿਸ਼ੇਸ਼ਤਾ ਹੀ ਗੁਰੂ ਪਿਆਰਿਓ ਇਹ ਰੱਬ ਨਾਲ ਗੱਲਾਂ ਕਰਾਉਂਦਾ ਹੈ। ਸਤਨਾ ਆਉਣ ਜ਼ਮੀਨ ਸਮਾਨ ਦਾ ਫਰਕ ਨਹੀਂ, ਰੱਬ ਦੀ ਗੱਲ ਕਰਨੀ ਕੁਝ ਹੋਰ, ਰੱਬ ਨਾਲ ਗੱਲ ਕਰਨੀ ਕੁਝ ਹੋਰ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਬਾਣੀ ਹੈ ਰੱਬ ਨਾਲ ਗੱਲਾਂ ਨੇ। ਲੱਗਾ ਹੋਵੇ ਮਿਲ ਮੇਰੇ ਪ੍ਰੀਤਮਾ ਜੀ, ਉਹ ਕੁੱਝ ਦਿਨ ਖੜੀ ਨੇ ਬਾਣੀ। ਅਭਿਆਸੀ ਬੰਦਾ ਬੈਠਾ ਹੋਵੇ, ਜੁੜਨ ਵਾਲਾ ਬੈਠਾ ਹੋਵੇ, ਉਸ ਵੇਲੇ ਰੱਬ ਨਾਲ ਗੱਲਾਂ ਕਰਦੇ ਮਹਾਰਾਜ ਮੈਨੂੰ ਵੀ ਮਿਲ ਰਹੇ। ਸ਼ਬਦ ਲੱਗਾ ਹੋਵੇ ਕਰਮਹੀਣ ਧਨ ਕਰੇ ਬੇਨਤੀ, ਕਦ ਨਾਨਕ ਆਵੇ ਵਾਰੀ। ਗੱਲਾਂ ਹੁੰਦੀਆਂ ਨੇ, ਮੇਰੀ ਵਾਰੀ ਕਦੋਂ ਆਏ? ਬਾਣੀ ਰੱਬ ਨਾਲ ਗੱਲਾਂ ਕਰਦੇ। ਰਵਿੰਦਰ ਨਾਥ ਟੈਗੋਰ ਬੰਗਾਲ ਦਾ ਉਹਦਾ ਸੀ, ਇਹਦੇ ਕੋਲ ਉਸ ਵੇਲੇ ਦਾ ਜਿਹੜੇ ਦਰਬਾਰ ਸਾਹਿਬ ਆਇਆ ਦਰਸ਼ਨਾਂ ਨੂੰ। ਅਧਿਆਤਮਕ ਬੰਦਾ ਸੀ, ਹਿੰਦੂ ਸੀ, ਪਰ ਕੇਸ ਨਹੀਂ ਸੀ ਕਟਾਉਂਦਾ। ਜਦੋਂ ਗੁਰੂ ਰਾਮਦਾਸ ਦੇ ਦਰ ਦੇ ਉੱਤੇ ਜਿੱਥੇ ਹਰ ਵੇਲੇ ਅੰਮ੍ਰਿਤ ਵਰਸਦਾ, ਜਿਹੜਾ ਸਿੱਖ ਵੀ ਦਰਸ਼ਨ ਕਰਨ ਜਾਂਦਾ ਉਹਦਾ ਸਿਰ ਮਾਣ ਨਾਲ ਉੱਚਾ ਹੋ ਜਾਂਦਾ। ਵਾਕੇ ਜੋ ਤੂੰ ਕਿਹਾ ਜਿੱਥੇ ਸਦੇ ਪਾਮ, ਵਾਕੇ ਤੇ ਕੱਖਰ ਸੱਚ ਅੰਮ੍ਰਿਤ ਵਰਸਦਾ। ਰਵਿੰਦਰ ਨਾਥ ਟੈਗੋਰ ਸਾਹਿਬ ਸਿੰਘ ਜਦੋਂ ਅੰਦਰ ਬੈਠਾ ਨਾ ਹਰਿਮੰਦਰ ਸਾਹਿਬ ਦੇ, ਰਾਗੀ ਸਿੰਘਾਂ ਦੇ ਸਾਹਮਣੇ ਦੇ ਬਣੇ ਜਿਨ੍ਹਾਂ ਨੇ ਸਮਾਂ ਲਿਖਿਆ, ਉਸ ਵੇਲੇ ਸ਼ਬਦ ਲੱਗਾ ਸੀ ਮੇਰੇ ਪ੍ਰੀਤਮਾ ਹੁਣ ਜੀਵਾਂ ਨਾਮ ਤੇ ਆਏ। ਹੁਣ ਅੰਦਰ ਕੋਈ ਸਪੀਚ ਨਹੀਂ, ਕੋਈ ਕਥਾ ਨਹੀਂ, ਕੋਈ ਦੂਜੀ ਗੱਲ ਨਹੀਂ, ਅੰਮ੍ਰਿਤ ਵਰਸ ਗਿਆ। ਹੈ ਵੀ ਅਧਿਆਤੀ, ਅਧਿਆਤਮ ਬੰਦਾ ਸੀ। ਇਹੋ ਜਿਹਾ ਮਾਹੌਲ ਬਣਿਆ ਸੀ, ਨਿਰੋਲ ਗੁਰਬਾਣੀ ਦਾ ਕੀਰਤਨ ਹੋ ਰਿਹਾ ਸੀ ਤੇ ਰਵਿੰਦਰ ਨਾਥ ਟੈਗੋਰ ਦੇ ਅੰਦਰ ਸਾਰ ਸੰਗਤ ਸ਼ਬਦ ਚੱਲ ਗਿਆ। ਇੰਨਾ ਕੁ ਰਸ ਆਉਣਾ ਸ਼ੁਰੂ ਹੋ ਗਿਆ, ਸ਼ਬਦ ਚੱਲ ਪਏ। ਜਪਣ ਦੀ ਵੀ ਲੋੜ ਨਹੀਂ ਰਹਿੰਦੀ, ਜਾਪ ਆਪਣੇ ਆਪ ਹੋਈ ਜਾ ਰਿਹਾ। ਉਹ ਰਸ, ਉਹ ਰਸ ਉਧਰੋਂ ਪੰਕਤੀਆਂ ਚੱਲਣ ਲਈਆਂ, ਨਾਮ ਮਿਲੇ ਮੰਤਰ ਜੀ ਬਿਨਾਂ ਵੀ ਕਰ ਜੀ ਵਾਸਤੇ ਗੁਰਮੁਖ ਸੱਜਣ ਜੇ ਮਿਲੇ ਮੈਂ ਦੱਸੀ ਪ੍ਰਭੂ ਤਾਂ ਹੁਣ ਕਿਸ ਵਿੱਚੋਂ ਚੋਂ ਸੁਣੀਏ ਮੈਂ ਨਾਮ ਕਰੇ ਪ੍ਰਗਾਸ ਮੇਰੇ ਪ੍ਰੀਤਮਾ ਹੁਣ ਜੀਵਾਂ ਨਾਮ ਪਿਆ ਬਿਨਾਂ ਵੀ ਜੀਵਨ ਨਾਥ ਜੀ ਮੇਰੇ ਸਤਿਗੁਰ ਨਾਮ ਦੇ ਰਾਹ ਕਹਿੰਦੇ ਅੰਦਰ ਇੰਨਾ ਰਸ, ਇੰਨਾ ਰਸ ਇੱਕ ਸਥਾਨ ਦੀ ਕਿਰਪਾ, ਇੱਕ ਗੁਰੂ ਗ੍ਰੰਥ ਸਾਹਿਬ ਦੀ ਮੌਜੂਦਗੀ, ਇੱਕ ਨਿਰੋਲ ਅੰਦਰ ਕੀਰਤਨ ਦੀ ਕਿਰਪਾ। ਆਸਾ ਪਾਸਾ ਸਾਰਾ ਮਾਹੌਲ ਗੁਰੂ ਅਰਜਨ ਦੇਵ ਜੀ ਦੀ ਸਭ ਤੋਂ ਵੱਡੀ ਦੇਣ। ਕਹਿੰਦੇ ਵੱਡੇ ਬੰਦੇ ਨਾਲ ਚੇਲੇ ਵੀ ਆਏ ਹੁੰਦੇ ਨੇ, ਅਹਿਲਕਾਰ ਵੀ ਆਏ ਹੁੰਦੇ ਨੇ, ਥੋੜੇ ਮਿੰਟਾਂ ਬਾਅਦ ਇੰਨਾ ਕੁ ਰਸ ਜਦੋਂ ਆਇਆ ਤੇ ਆਪਣੇ ਅਹਿਲਕਾਰ ਨੂੰ ਪੁੱਛਦਾ ਮੇਰੇ ਰੂਪ ਚ ਕਿੰਨਾ ਸਮਾਂ ਲਿਖਿਆ ਇੱਥੇ ਬੈਠਣ ਦਾ। ਸੰਗਤ ਨੂੰ ਬੇਨਤੀ ਕਰਦੇ ਹਾਂ ਕਿ ਵੱਡੇ ਬੰਦਿਆਂ ਦਾ ਐਸਾ ਰੂਟ ਬਣਿਆ ਹੁੰਦਾ ਵੀ ਤੁਸੀਂ 15 ਮਿੰਟ ਕੀਰਤਨ ਸੁਣਨਾ, ਅੰਦਰ ਬਹਿਣਾ, ਇੰਨਾ ਚਿਰ ਜਲਿਆਂ ਵਾਲੇ ਬਾਗ ਜਾਣਾ,

ਫਿਰ ਫਲਾਣੀ ਜਗ੍ਹਾ ਜਾਣਾ ਹੈ, ਹੋਰ ਵੀ ਕਈ ਕਦੇ ਅੰਮ੍ਰਿਤਸਰ ਦੀ ਆਪਣੇ ਅਹਿਲਕਾਰ ਨੂੰ ਪੁੱਛਦਾ ਜੀ ਅੰਦਰ ਕਿੰਨਾ ਟਾਈਮ ਲਿਖਿਆ ਮੇਰੇ ਬੈਠਣ ਦਾ, ਤੇ ਦੂਜੀ ਵਿਸ਼ੇਸ਼ਤਾ ਹੀ ਕਰ ਰਹੇ ਹਾਂ ਗੱਲ, ਰੱਬ ਨਾਲ ਗੱਲਾਂ, ਰੱਬ ਦੀ ਗੱਲ ਨਹੀਂ ਉਹ ਵੀ ਰੱਬ ਨਾਲ ਗੱਲਾਂ। ਉਹਨੇ ਆਖਿਆ ਜੀ 15 ਮਿੰਟ ਲਿਖੇ ਨੇ, 8 ਮਿੰਟ ਬੀਤ ਗਏ ਨੇ, 7 ਰਹਿ ਗਏ, ਜਿਵੇਂ ਅੰਦਰ ਹੋ ਨਿਕਲਦੀ ਨਾ, ਬਸ 7 ਮਿੰਟ ਰਹਿ ਗਏ ਤੇ ਭੁੱਖ ਲੱਗਦੀ, ਬਸ 7 ਮਿੰਟ ਰਹਿ ਗਏ ਅੰਦਰ। ਅੱਜ ਇਹੋ ਜਿਹਾ ਰਸ ਕਦੀ ਨਹੀਂ ਆਇਆ, ਇਹ ਰਸ ਹੁਣ 7 ਮਿੰਟ ਮਨ ਨੂੰ ਕਹਿੰਦੇ ਪੱਕਾ ਕੀਤਾ, ਪੱਕਾ ਕੀਤਾ। ਇੱਕ ਅੱਧਾ ਮਿੰਟੋ ਰਸ ਲੈਣ ਤੋਂ ਬਾਅਦ ਆਪਣੇ ਅਹਿਲਕਾਰ ਨੂੰ ਕੀ ਕਹਿੰਦਾ, ਕਹਿੰਦਾ ਇਹੋ ਜਿਹਾ ਰਸ ਕਦੀ ਨਹੀਂ ਪ੍ਰਾਪਤ ਹੋਇਆ, ਬਸ 6-7 ਮਿੰਟ ਰਹਿ ਗਏ। ਕਹਿੰਦੇ ਇੰਜ ਕਰ, ਬਾਹਰ ਜਾ ਕੇ 3 ਦਿਨ ਤੇ 3 ਰਾਤਾਂ ਦੇ ਸਾਰੇ ਪ੍ਰੋਗਰਾਮ ਕੈਂਸਲ ਕਰ ਦੇ, ਇਸ ਦਰ ਤੋਂ ਜਾਣਾ ਰਹੀ ਹੱਕ ਸਤਨਾਮ ਗੁਰੂ ਕਹਿ ਰਹੇ ਹੋ। 3 ਦਿਨ 3 ਰਾਤਾਂ ਨਹੀਂ ਜਾ ਸਕਿਆ, ਤੇ ਅੱਜ ਵੀ ਕੋਈ ਦਰਬਾਰ ਸਾਹਿਬ ਦੀ ਵਿਜ਼ਿਟ ਬੁੱਕ ਜਿਹਦੇ ਚ ਕੋਈ ਵੱਡਾ ਬੰਦਾ ਆਵੇ ਤੇ ਆਪਣਾ ਵਿਊ ਲਿਖ ਕੇ ਜਾਂਦਾ, ਉੱਥੇ ਜਾ ਕੇ ਕੋਈ ਪੜ੍ਹ ਸਕਦਾ। ਉਹਨੇ ਆਪਣਾ ਵਿਊ ਕੀ ਲਿਖਿਆ, 3 ਦਿਨ 3 ਰਾਤਾਂ ਤੋਂ ਜਾਣ ਤੋਂ ਬਾਅਦ ਹਿੰਦੀ ਚ ਉਸੇ ਬੋਲੀ ਚ ਬੋਲ ਰਹੇ ਹਾਂ। ਉਹਨੇ ਲਫ਼ਜ਼ ਲਿਖੇ ਨੇ, ਯਹਾਂ ਆ ਕੇ ਗੁਰਬਾਣੀ ਕੋ ਸੰਗੀਤ ਨੇ ਸੁਣਕਰ, ਉਹਦੇ ਲਈ ਸੰਗੀਤ ਰਾਗਾਂ ਵਿੱਚ ਜਿਵੇਂ ਉਹਨੇ ਸਮਝ ਆਉਂਝ ਲਿਖਿਆ, ਯਹਾਂ ਆ ਕਰ ਗੁਰਬਾਣੀ ਕੋ ਸੰਗੀਤ ਨੇ ਸੁਣਕਰ, ਜੋ ਰਸ ਆਇਆ, ਜੋ ਅੰਦਰ ਸ਼ਬਦ ਚਲਾ, ਜੋ ਪਰਮੇਸ਼ਰ ਸੇ ਬਾਤੇਂ ਹੋਈ, ਜੋ ਪ੍ਰਾਪਤੀ ਹੋਈ, ਇਹ ਰਸ ਸਾਰੀ ਜ਼ਿੰਦਗੀ ਨਹੀਂ ਮੇਰੇ ਕੋਲ ਕਹੀਂ ਮਿਲਾ, ਆਇਆ ਤੋ 15 ਮਿੰਟ ਕੇ ਲਈਏ ਥਾਂ ਵਿਜ਼ਿਟ ਬੁੱਕ ਚ ਲਿਖਿਆ, 3 ਦਿਨ 3 ਰਾਤੇ ਜਾ ਨਹੀਂ ਸਕਾ, ਅਬ ਵੀ ਜਾ ਰਹਾ ਹੂੰ, ਮੇਰਾ ਸਰੀਰ ਜਾ ਰਹਾ ਹੈ, ਆਤਮਾ ਮੇਰੀ ਯਹਾਂ ਹੀ ਹੈ। ਗੱਲ ਕਰਦੇ ਆਪ ਜੀ ਦੇ ਚਰਨਾਂ ਚ, ਗੁਰੂ ਕਹਿ ਰਹੇ ਗੁਰਬਾਣੀ ਨੂੰ ਸਮਝ ਲੋ, ਜਾਣੇ ਜਿਹਨੂੰ ਨਹੀਂ ਸਮਝ ਆਈ ਉਹਦੇ ਲਈ ਗੀਤ ਨੇ ਹੋ ਰਿਹਾ ਹੋਵੇ ਕੀਰਤਨ ਦਰਬਾਰ, 20-25% ਸੰਗਤ ਬਾਹਰ ਖੜੀ ਹੋਵੇ, ਟੋਲੇ ਬਣਾ ਕੇ ਗੱਲਾਂ ਕਰ ਰਹੀ ਹੋਵੇ, ਉਹਨਾਂ ਲਈ ਗੀਤ ਨੇ। ਜਿਹੜੇ ਅੰਦਰ ਬਹਿ ਕੇ ਰਸ ਲੈ ਰਹੇ ਹੋਣ, ਉਹਨਾਂ ਲਈ ਇਹ ਸੌਦਾ ਵਣਜ ਕਰਨ ਵਾਲਾ ਅਧਿਆਤਮਕ ਬੰਦਾ ਸੀ, ਇਸ ਸੌਦੇ ਦੇ ਮੁੱਲ ਨੂੰ ਸਮਝਿਆ, ਜਿਵੇਂ ਲਿਖਿਆ ਨਹੀਂ ਪੱਟਣਾ, ਨਹੀਂ ਪਾਰਖੋ, ਨਹੀਂ ਗਾਹਕ, ਨਹੀਂ ਮੋਲ, ਵੀਰਾ ਰਾਮ ਪਦਾਰਥ ਪਾਏ ਗਏ, ਵੀਰਾ ਗਾਂਠ ਨਾ ਕਰੋ। ਜਿਹਨੂੰ ਇਸ ਵਣਜ ਦਾ ਪਤਾ ਲੱਗ ਜੇ, ਪਤਾ ਲੱਗ ਜੇ ਕਿ ਰੱਬ ਨਾਲ ਗੱਲਾਂ ਨੇ ਆਪਾਂ। ਸੁਜਾਨ ਸਿੰਘ ਜੀ ਨੇ ਨਹਿਰ ਤੇ ਆਉਣਾ ਤੇ ਸ਼ਬਦ ਪੜਨਾ, ਮੰਗੋ ਰਾਮ ਤੇ ਇੱਕ ਦਾਨ, ਸੰਗਤ ਨੇ ਚੌਂ ਚੌਂ ਕੇ ਪੜਨਾ ਤੇ ਉਹਨਾਂ ਨੇ ਫਿਰ ਕਹਿਣਾ, ਕਈ ਤੇ ਪਤਾ ਨਹੀਂ ਕੀ ਸਮਝਦੇ ਨੇ, ਪਰ ਕਹਿੰਦੇ ਜੋ ਕੁਝ ਲਿਖਿਆ ਮੈਂ ਤਾਂ ਜੇ ਸ਼ਬਦ ਲਾਇਆ ਕਿ ਇਹ ਚੀਜ਼ ਮੈਂ ਮੰਗਣਾ ਪਿਆ ਵਾ, ਇਹ ਜਦੋਂ ਚੀਜ਼ ਮੰਗਦਾ ਬੰਦਾ ਰੱਬ ਨਾਲ ਗੱਲਾਂ ਨੇ ਔਖਾ ਸਮਝ। ਤੇ ਦੂਜੀ ਵਿਸ਼ੇਸ਼ਤਾ ਜੀ, ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ, ਜਿਤਨੇ ਵੀ ਗ੍ਰੰਥ ਸਤਿਕਾਰ ਯੋਗ ਨੇ ਉਹ ਰੱਬ ਦੀ ਗੱਲ ਕਰਦੇ ਨੇ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਇਹ ਰੱਬ ਨਾਲ ਗੱਲਾਂ ਕਰਾਉਂਦੀ, ਤੁਹਾਡੀਆਂ ਗੱਲਾਂ ਲੋੜ ਸਮਝਣ ਦੀ ਹੈ ਥੋੜੀ ਸਮਝਣ। ਬੰਦੇ ਨੇ ਕੋਈ ਗਲਤੀ ਕੀਤੀ ਹੋਵੇ ਤੇ ਸ਼ਬਦ ਪੜ੍ਹੇ, ਹਮਰੀ ਗਣਤ ਨਾ ਗਣੀਆਂ ਕਾਈ, ਆਪਣਾ ਮਹਾਰਾਜ ਮੇਰੇ ਉਗਣਾ ਦਾ ਅੰਤ ਨਹੀਂ, ਖੂਬ ਫਿਰ ਦਿਖਾ ਰੱਬ ਨਾਲ ਗੱਲਾਂ। ਗਲਤੀ ਹੋਈ ਹੋਵੇ ਸ਼ਬਦ ਬੋਲੇ, ਹਮ ਐਲੇ ਤੂੰ ਉਜਲ ਕਰਤੇ, ਹਮ ਨਿਰਗੁਣ ਤੂੰ ਦਾਤਾ, ਇਹ ਗੱਲਾਂ ਰੱਬ ਤੈਨੂੰ ਨਹੀਂ ਉਹਦੇ ਅਸੇ ਲੋਕ ਜਾਣੇ ਗੀਤ ਅਰਦਾਸ ਕਰਿਓ, ਇਸ ਬਾਣੀ ਨੂੰ ਸਮਝ ਸਕੀਏ ਪਿਆਰੇ ਹੋਏ। ਤੀਜੀ ਵਿਸ਼ੇਸ਼ਤਾ ਜੀ, ਮਹਾਰਾਜ ਦੀ ਸੇਵਾ ਲੈਣ ਸੱਚੇ ਪਾਤਸ਼ਾਹ ਜੀ, ਇੱਕ ਵਾਰੀ ਪੜੋ ਪਿਆਰ ਦੇ ਨਾਲ।

que está ahí. ਇਹਦੇ ਭੂਗੋਂ ਨਹੀਂ ਲੈਣਾ ਜੇ ਦੂਜੀ ਵਿਸ਼ੇਸ਼ਤਾ ਹੀ ਸੁਣੀ ਜੇ ਨਾ ਬਾਣੀ ਰੱਬ ਨਾਲ ਗੱਲਾਂ ਕਰਾਂਗੀ ਕਿ ਕਰਿਆ ਕਰੋ ਸਤਿਆਰ ਸਿੱਖ ਬੈਠੇ ਸਤਿਗੁਰੂ ਪਾਸ ਵਾਲਿਆਂ ਚ ਆਉਣਾ ਆਪਾਂ ਦੂਜੇ ਚ ਨਹੀਂ ਲੋਕ ਜਾਣੇ ਗੀਤ ਵਾਲਿਆਂ ਚ ਨਹੀਂ ਆਉਣਾ ਇਹ ਤੋਂ ਬ੍ਰਹਮ ਵਿਚਾਰ ਵਾਲਿਆਂ ਚ ਆਉਣਾ ਇਹ ਨਹੀਂ ਸ਼ਬਦ ਦੀ ਟਿਊਨ ਬੜੀ ਵਧੀਆ ਸੀ ਬਾਣੀ ਕਹਿ ਕੀ ਰਹੀ ਤੀਜੀ ਵਿਸ਼ੇਸ਼ਤਾ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਤੀਜੀ ਵਿਸ਼ੇਸ਼ਤਾ ਜੀ ਕਿੱਧਰੇ ਵੀ ਗੁਰੂ ਮਹਾਰਾਜ ਨੇ ਹਾਂ ਨੂੰ ਨਹੀਂ ਆਣ ਦਿੱਤਾ ਹੱਕ ਸਤਨਾਮ ਹਉਮੈ ਨੂੰ ਨਹੀਂ ਜਗ੍ਹਾ ਦਿੱਤੀ ਧਿਆਨ ਦੇਣਾ ਇਹ ਲਫ਼ਜ਼ ਅਸੀਂ ਸਟੇਜ ਤੋਂ ਬੋਲ ਵੀ ਨਹੀਂ ਸਕਦੇ ਜੋ ਗੁਰੂ ਨਾਨਕ ਨੇ ਵਿੱਚ ਦਰਜ ਕਰ ਦਿੱਤੇ ਨਾਨਕ ਵਿਚਾਰਾ ਨਾਨਕ ਗਰੀਬ ਦੇਖੋ ਨਿਮਰਤਾ ਵਿੱਚ ਹੋਵੇ ਦੁਨੀਆਂ ਦਾ ਮਾਲਕ ਸ੍ਰਿਸ਼ਟੀ ਪੈਦਾ ਕਰ ਸਕਦਾ ਸ੍ਰਿਸ਼ਟੀ ਖਤਮ ਕਰ ਸਕਦਾ ਪਰ ਆਪਣੇ ਆਪ ਨੂੰ ਦਰਜਾ ਕੀ ਦਿੱਤਾ ਨਾਨਕ ਗਰੀਬ ਨਾਨਕ ਵਿਚਾਰਾ ਨਾਨਕ ਦਵਾਨਾ ਨਾਨਕ ਨੀਚ ਨਾਨਕ ਸਬਦ ਦੇਖੋ ਕੇਵਲ ਤਾਪ ਜੀ ਦਾ ਲਫ਼ਜ਼ ਪਹੁੰਚਾਉਣ ਲਈ ਬੋਲਣੇ ਪੈ ਰਹੇ ਨੇ ਸਬਦ ਕਹਿੰਦੇ ਕੁੱਤੇ ਨੇ ਮਹਾਰਾਜ ਨੇ ਆਪਣੇ ਆਪ ਨੂੰ ਵੇਖੋ ਦੁਨੀਆਂ ਦਾ ਮਾਲਕ ਹੋਏ ਤੇ ਕੀ ਪੇਸ਼ ਕਰਕੇ ਵਰਣਨ ਕੀਤਾ ਕਿਤੇ ਸਬਦ ਕਿਤੇ ਦਵਾਨਾ ਕਿਤੇ ਨੀਚ ਕਿਤੇ ਵਿਚਾਰਾ ਕਿਤੇ ਗਰੀਬ ਕਿਧਰੇ ਹਾਂ ਨਹੀਂ ਔਰ ਵੇਖੋ ਹੈਰਾਨਗੀ ਦੀ ਗੱਲ ਜਿੰਨੇ ਹੋਰ ਪਾਤਸ਼ਾਹ ਨੇ ਬਾਣੀ ਉਚਾਰਨ ਕੀਤੀ ਥੱਲੇ ਆਪਣਾ ਨਾਂ ਹੀ ਨਹੀਂ ਦਿੱਤਾ ਨਾਨਕ ਪਦ ਹੀ ਲਾਇਆ ਦੂਜੀ ਚੀਜ਼ ਨਹੀਂ ਆਣ ਦਿੱਤੀ ਹੱਕ ਸਤਨਾਮ ਨਾਨਕ ਪਦ ਹੀ ਵਰਤਿਆ ਹਾਂ ਨੂੰ ਜਗ੍ਹਾ ਸਾਡੇ ਲਈ ਬੜੀ ਵੱਡੀ ਸਿੱਖ ਹੈ ਉਹ ਜਿਹਨਾਂ ਤੋਂ ਲੜ ਫੜਿਆ ਗੁਰੂ ਗ੍ਰੰਥ ਸਾਹਿਬ ਦਾ ਇਹਦਾ ਨਿਚੋੜ ਆਪਣੀ ਜ਼ਿੰਦਗੀ ਚ ਲਿਆ ਤੇਰੀ ਜ਼ਿੰਦਗੀ ਚ ਵੀ ਕਿਤੇ ਹਾਂ ਨਾ ਆ ਜਾ ਮੈਂ ਨਾ ਆ ਜਾ ਇਹ ਮੈਂ ਤੇਰੀ ਕਮਾਈ ਨੂੰ ਡੋਲ ਰਿਹਾ ਪੱਕਾ ਡੋਲਦਾ ਜੀ ਅੱਜ ਦੁਨੀਆਂ ਬੀਬੀਆਂ ਵੀਰ ਬੈਠੇ ਜਿੱਥੋਂ ਤੱਕ ਹੋ ਸਕੇ ਹਾਂ ਪਾਉਣਾ ਇੰਨਾ ਕੁ ਬਚ ਕੇ ਰਹਿਣਾ ਇੰਨਾ ਕੁ ਬਚ ਕੇ ਰਹਿਣਾ ਕਿ ਦਿਮਾਗ ਚ ਆਵੇ ਨਾ ਮੂੰਹ ਚ ਨਾ ਆਣ ਦੇਣੀ ਪਰਚਾ ਪੈ ਜਾਂਦਾ ਜੀ ਪੈ ਜਾਂਦਾ ਬਾਬਾ ਆਨੰਦ ਸਿੰਘ ਜੀ ਕੋਲ ਕੋਈ ਸਿੱਧ ਹੀ ਬੈਠਾ ਸੀ ਹੋਰ ਆ ਗਿਆ ਥੋੜੇ ਚਿਰ ਬਾਅਦ ਕੋਈ ਲਾਈਨ ਲੱਗੀ ਕਿਸੇ ਨਮਸਕਾਰ ਕੀਤੀ ਬੀਬੀ ਨੇ ਉਹਦੇ ਹੱਥ ਚ ਮੁੰਡਾ ਚੁੱਕਿਆ ਸੀ ਤੇ ਉਹ ਸਿੱਧ ਕੀ ਕਹਿੰਦਾ ਰਿਹਾ ਨਾ ਗਿਆ ਦੂਜੇ ਸਿੱਧ ਸਾਹਮਣੇ ਹਾਂ ਆ ਗਏ ਕਹਿੰਦਾ ਜੀ ਇਹ ਮੁੰਡਾ ਮੈਂ ਲੈ ਕੇ ਦਿੱਤਾ ਬਾਬਾ ਜੀ ਹੱਸ ਪਏ ਕਹਿੰਦੇ ਸਿੱਧ ਜੀ ਬੀਬੀ ਦਾ ਤਾਂ ਗਿਆ ਕੁਝ ਨਹੀਂ ਤੁਹਾਡਾ ਰਿਹਾ ਕੁਝ ਨਹੀਂ ਉਹਦਾ ਗਿਆ ਕੁਝ ਨਹੀਂ ਤੁਹਾਡਾ ਰਿਹਾ ਕੁਝ ਹਾਂ ਇਹਦੇ ਤੋਂ ਜਿੰਨਾ ਹੋਵੇ ਬਚ ਕੇ ਰਹਿਣਾ ਪਲ ਪਲ ਦੁਨਿਆਵੀ ਗੱਲ ਚ ਵੀ ਅਧਿਆਤਮਕ ਗੱਲ ਚ ਵੀ ਗਰੀਬੀ ਵਾਲਾ ਸਿਰੇ ਲੱਗਿਆ ਜੇ ਗਰੀਬੀ ਵਾਲਾ ਕੋਈ ਭਗਤ ਕੋਈ ਕੁਝ ਨਹੀਂ ਗਰੀਬੀ ਵਾਲਾ ਹੁਣ ਤੁਸੀਂ ਅਮਰੀਕਾ ਭੇਜਿਆ ਪ੍ਰੋਗਰਾਮ ਭਾਵੇਂ 17 ਦਿਨਾਂ ਬਾਅਦ ਦਰਸ਼ਨ ਚਲੋ ਹੋਏ ਉਸ ਤਰ੍ਹਾਂ ਬਾਹਰ ਆਪਣੇ 12 ਦਿਨ ਦਾ 3 ਦਿਨ ਸਫ਼ਰਾਂ 'ਚ 9 ਦਿਨ ਉੱਥੇ ਜਿੱਥੇ ਜਿੱਥੇ ਵੀ ਤੁਸੀਂ ਸਿਰ ਤੇ ਹੱਥ ਰੱਖ ਕੇ ਸੇਵਾ ਲਈ ਦੋ ਨਿਸ਼ਾਨੇ ਲੈ ਕੇ ਗਏ ਸੀ ਇੱਕ ਬੀਬੀਆਂ ਦੇ ਕੇਸਕੀਆਂ ਦੇ ਇੱਕ ਗੁਰੂ ਗ੍ਰੰਥ ਸਾਹਿਬ ਦੇ ਸਤਿਕਾਰ ਲਈ ਸਾਰੀਆਂ ਚੋਲੀਆਂ ਚਿੱਟੇ ਰੁਮਾਲੇ ਜਿਵੇਂ ਵੀ ਗੁਰੂ ਸਾਹਿਬ ਦਾ ਵੱਧ ਤੋਂ ਵੱਧ ਅਦਬ ਜਿਹਨਾਂ ਜਿਹਨਾਂ ਘਰਾਂ 'ਚ ਪ੍ਰਕਾਸ਼ ਹੁਣ ਕਈ ਵਾਰੀ ਪੰਜ ਪੰਜ ਗੱਡੀਆਂ ਨਾਲ ਹੁੰਦੀਆਂ ਗਈ 4-4 ਕਈ ਵਾਰੀ 6-6 ਗੱਡੀਆਂ ਗੱਲ ਨਹੀਂ ਗਈ ਜੀ
ਇੱਕ ਜਗ੍ਹਾ ਤੋਂ ਤੁਰਨ ਲੱਗੇ ਜਗ੍ਹਾ ਬਹੁਤ ਦੂਰ ਦੂਰ ਹੁੰਦੀਆਂ ਨੇ ਤੇ ਰਸਤੇ ਵੀ ਤਕਰੀਬਨ ਉਹਨਾਂ ਲੋਕ ਨਾ ਪਤਾ ਹੋਵੇ ਭੁੱਲ ਜਾਂਦੇ ਆ ਬਹੁਤ ਜ਼ਿਆਦਾ ਸੜਕ ਹੈ ਉਹ ਡਿਊਟੀ ਲਾਉਣ ਡੇ ਸਾਂ ਵੀ ਜਿਹਨੂੰ ਥੋੜਾ ਬਹੁਤਾ ਰੋਡ ਦਾ ਪਤਾ ਇੱਕ ਬੰਦਾ ਸਾਰੀਆਂ ਗੱਡੀਆਂ ਚ ਉਹ ਬੈਠੇ ਜਿਹਨੂੰ ਨਹੀਂ ਪਤਾ ਉਹ ਗੱਡੀ ਫਲਾਣੇ ਦੇ ਮਗਰ ਰੱਖੇ ਇੱਕ ਬੀਬੀ ਸੀ ਕੋਈ ਕਿਸੇ ਸਟੇਟ ਤੋਂ ਆਏ ਸੀ ਕੀਰਤਨ ਕਰਕੇ ਉਹਨਾਂ ਨੂੰ ਮੈਂ ਕਿਹਾ ਜੀ ਵੀ ਤੁਸੀਂ ਤੀਜੇ ਨੰਬਰ ਤੇ ਗੱਡੀ ਰੱਖ ਲਓ ਆਪਣੀ ਫੋਲੋ ਕਰੀ ਜਾਣਾ ਮਗਰ ਖਲੋਤੀ ਖਲੋਤੀ ਕਹਿੰਦੀ ਕਹਿੰਦੀ ਅਸੀਂ ਤੁਹਾਡੇ ਤੋਂ ਪਹਿਲੇ ਪਹੁੰਚ ਜਾਣਾ ਖਾ ਰਿਹਾ ਸੀ ਉਹਨੇ ਕਹਿ ਤਾ ਅਸੀਂ ਸੁਣ ਲਿਆ ਪਰ ਇੰਨਾ ਕੁ ਪਤਾ ਲੱਗ ਗਿਆ ਵੀ ਅਜੇ ਕੱਚੀ ਦੀ ਦਾਖਲ ਨਹੀਂ ਹੋਈ ਗਈ ਮਿੰਟ ਪਤਾ ਲੱਗ ਜਾਂਦਾ ਮੈਂ ਕਿਹਾ ਵੀ ਗੱਡੀ ਜੇ ਲਾ ਲਓ ਮਗਰ ਕਰੀ ਜਾਣਾ ਕਹਿੰਦੀ ਅਸੀਂ ਤੁਹਾਡੇ ਤੋਂ ਪਹਿਲੇ ਪਹੁੰਚ ਜਾਣਾ ਉਸ ਵੇਲੇ ਜਵਾਬ ਦੇਣਾ ਯੋਗ ਨਹੀਂ ਪਰ ਪਤਾ ਲੱਗ ਗਿਆ ਅਜੇ ਹਾਂ ਗਈ ਰਹੀ ਮਿੰਟ ਚ ਆ ਗਈ ਗੁਰੂ ਜੀ ਹੋਈ ਬੈਠ ਰਿਹਾ ਬੋਲ ਰਿਹਾ ਇਸ ਵਾਸਤੇ ਵੀ ਆਮ ਗੱਲਾਂ ਚ ਵੀ ਨਾ ਆਵੇ ਹੁਣ ਧਿਆਨ ਦੇਣਾ ਜਿੱਥੇ ਅੱਗੇ ਜਾਣਾ ਸੀ ਨਾ ਕੀਰਤਨ 8 ਵਜੇ ਬਹਿਣਾ ਸੀ 9 ਵਜੇ ਸਮਾਪਤੀ ਸੀ ਘੰਟੇ ਦਾ ਰਸਤਾ ਸੀ ਪਰ 6:30 ਤੁਰ ਰਹੇ ਸਨ 7:30 ਪਹੁੰਚੀ ਵੀ ਥੋੜਾ ਐਡਵਾਂਸ ਕੇ ਰਸ਼ ਵੀ ਨਾ ਰਹਿ ਉਸ ਬੀਬੀ ਨੂੰ ਕਹਿੰਦੇ ਫਾਲੋ ਕਰੀ ਜਾਣਾ ਤੇ ਕਹਿੰਦੀ ਅਸੀਂ ਸਾਰਿਆਂ ਤੋਂ ਤੁਹਾਡੇ ਤੋਂ ਪਹਿਲੇ ਪਹੁੰਚ ਜਾਣਾ ਠੀਕ ਆ ਬਾਈ ਹੁਣ ਸਾਧ ਸੰਗਤ ਸਾਡੇ ਸਰ 7:45 ਪਹੁੰਚ ਗਏ 8 ਵਜੇ ਕੀਰਤਨ ਤੇ ਬਹਿ ਗਏ 9 ਵਜੇ ਭੋਗ ਵੀ ਪੈ ਗਿਆ ਲੰਗਰ ਵੀ ਛਕ ਲਿਆ 9:20 ਦੇ ਬਾਹਰ ਆਸ਼ਨ ਵਾਲ ਖਿਲਰੇ ਪਏ ਚੁੰਨੀ ਪਸ ਹੋਈ ਪਈ ਬੜੀ ਖੱਜਲ ਖੁਆਰ ਗੱਡੀ ਆਵੇ ਪਈ ਉਹਦੀ ਮੈਂ ਕਿਹਾ ਤੇ 9:20 ਹੋ ਗਏ ਕਹਿੰਦੀ ਪਤਾ ਨੀ ਰਸਤਾ ਭੁੱਲ ਗਏ ਆ ਹੁਣ ਪਹੁੰਚੇ ਆ ਮੈਂ ਕਿਹਾ ਰਸਤਾ ਜਿੰਨੇ ਭੁਲਾਇਆ ਨਾ ਉਹਨੂੰ ਗੁਰੂ ਚਰਨਾ ਜੀ ਛੱਡ ਦਿਓ ਇਹ ਹਮੇ ਰਸਤਾ ਭੁਲਾਇਆ ਮੈਂ ਇਹਦੇ ਪਰਚੇ ਇੰਨੀ ਜਲਦੀ ਪੈਂਦਾ ਜੇ ਪ੍ਰਤੱਖ ਪੈਂਦਾ ਜੇ ਮੂੰਹ ਚ ਆਉਣ ਦੀ ਦੇਰ ਦਿਮਾਗ ਤੋਂ ਬਾਅਦ ਲਫਜ਼ਾਂ ਚ ਆਉਣ ਦੀ ਦੇਰ ਇੱਕ ਪਰਚਾ ਪੈ ਜਾਂਦਾ ਹਮੇ ਨਾਵੇਂ ਨਾਲ ਕਰੋ ਸਾਡਾ ਪਿਓ ਹੋਵੇ ਆਪਣੇ ਨਾਂ ਨਾਲ ਕੀ ਲਿਖੇ ਸਭ ਦਵਾਨਾ ਨੀਚ ਵਿਚਾਰਾ ਗਰੀਬ ਸਾਨੂੰ ਕੀ ਦੱਸਦਾ ਉਹ ਗੁਰੂ ਗ੍ਰੰਥ ਸਾਹਿਬ ਵਿੱਚ ਸਾਰੇ ਚ ਮੈਂ ਆਉਣ ਜਗ੍ਹਾ ਨਹੀਂ ਦਿੱਤੀ ਗਰੀਬੀ ਨੇ 2 ਮਿੰਟ ਪੜੋਗੇ ਤੀਜੀ ਵਿਸ਼ੇਸ਼ਤਾ ਜੀ ਫਿਰ ਥੋੜਾ ਜਿਹਾ 2 ਮਿੰਟ ਫਿਰ ਸਿੰਘ ਸਾਹਿਬ ਜੀ ਆਪ ਜੀ ਦੇ ਦਰਸ਼ਨ ਕਿਰਪਾ ਕਰਨਗੇ ਜਿਸ ਤਰ੍ਹਾਂ ਅਗਲਾ ਪ੍ਰੋਗਰਾਮ ਉਹਨਾਂ ਦੀ ਸਲਾਹ ਨਾਲ ਇੱਕ ਵਾਰੀ ਸਾਰੇ ਇੱਕ ਵਾਰੀ ਪੜਿਓ ਜੀ ਕੋਈ ਬੀਬੀ ਵੀ ਜਾਣ ਦੀ ਕਿਰਪਾ ਨਾ ਕਰੇ ਇਸੇ ਤਰ੍ਹਾਂ ਵਿਰਾਜਮਾਨ ਰਹੇ

ਕੋਈ ਜਿੰਨਾ ਹੋਵੇ ਬਚ ਕੇ ਰਹੇ ਸਮੇਂ ਦੀ ਲੇਟ ਕਰਕੇ ਅਰਦਾਸ ਨਾਲ ਨਾਲ ਸਮਾਪਤੀ ਆ ਰਹੇ ਆ ਲੁਧਿਆਣੇ ਵੀ ਤੁਰੇ ਸਾਂ ਥੋੜੇ ਦੋ ਸਾਲ ਦੀ ਗੱਲ ਹੈ ਦਾਸ ਆਪ ਗੱਡੀ ਚਲਾ ਰਿਹਾ ਸੀ ਪਰਿਵਾਰ ਫੈਮਿਲੀ ਨਾਲ ਗਏ ਛੇ ਕੁ ਵਜੇ ਸੀ ਸ਼ਾਮ ਦੇ ਜਦੋਂ ਲੁਧਿਆਣੇ ਗੱਡੀ ਤੋਰਨ ਲੱਗੇ ਫੈਮਿਲੀ ਨੂੰ ਪੁੱਛ ਲਿਆ ਕਿੰਨੇ ਵਜੇ ਛੇ ਤੇ ਮੂੰਹ ਚੋਂ ਨਿਕਲ ਗਿਆ ਡਰਾਈਵਰ ਦੀ ਸੀਟ ਤੇ ਬੈਠੇ ਬੈਠੇ ਮੈਂ ਕਿਹਾ ਅੱਠ ਵਜੇ ਗੱਡੀ ਅੰਮ੍ਰਿਤਸਰ ਲੱਗੀ ਰਹੋ ਇਹ ਦੋ ਤਿੰਨ ਸਾਲ ਦੀ ਗੱਲ ਹੈ ਇਹ ਨਹੀਂ ਪਤਾ ਉਸ ਵੇਲੇ ਹੁਣ ਆ ਗਈ ਗੱਡੀ ਚਲਾਤੀ ਪੰਦਰਾਂ ਵੀਹ ਮਿੰਟ ਬਾਅਦ ਸਾਹਮਣੇ ਇੱਕ ਗੱਡੀ ਆਈ ਮਸਾਂ ਹੀ ਐਕਸੀਡੈਂਟ ਹੋਣੋਂ ਬਚਿਆ ਮਸਾਂ ਹੀ ਗੱਡੀ ਨੂੰ ਸਾਈਡ ਤੇ ਲਾਇਆ ਬਚਾਈ ਗੱਡੀ ਸੋਚੀ ਪੈ ਗਿਆ ਦਾਸ ਮੈਂ ਕਿਹਾ ਹੋਇਆ ਕੀ ਹੈ ਨਾਲ ਹੀ ਖਿਆਲ ਆਇਆ ਕਿ ਗੱਡੀ ਚਲਾਉਣ ਵੇਲੇ ਇੰਨੇ ਲਫ਼ਜ਼ ਨਿਕਲੇ ਨੇ ਅੱਠ ਵਜੇ ਅੰਮ੍ਰਿਤਸਰ ਉਂਝ ਢਾਈ ਘੰਟੇ ਲੱਗਦੇ ਜੀ ਲੁਧਿਆਣੇ ਆਈ ਨਾ ਆਰਾਮ ਨਾਲ ਥੋੜ੍ਹਾ ਵੀ ਅਸੀਂ ਬੜੇ ਵੱਡੇ ਡਰਾਈਵਰ ਹਾਂ ਦੋ ਘੰਟੇ 'ਚ ਲੱਗੀ ਲਓ ਗੱਡੀ ਜਦੋਂ ਮਨ ਚ ਆਇਆ ਕਿ ਹਾਂ ਆ ਗਈ ਹੈ ਤੇ ਨਿਰੰਕਾਰ ਕਹਿੰਦੇ ਲਾ ਕੇ ਵਿਖਾ ਚੌਪਾਈ ਸਾਹਿਬ ਦਾ ਪਾਠ ਕੀਤਾ ਸੜਕ ਦੇ ਕਿਨਾਰੇ ਜੇਬ ਚੋਂ ਨੋਟ ਕੱਢਿਆ ਉਹਦੇ ਤੇ ਲਿਖਿਆ ਸ਼ਹੀਦੀ ਸੇਵਾ ਮਹਾਰਾਜ ਹੁਣ ਹੋਰ ਕੁਝ ਨਹੀਂ ਇੰਜ ਸੇਵਾ ਕੱਢ ਕੇ ਫਿਰ ਆਪਣੀ ਜੇਬੇ ਜੀ ਪਾ ਰਿਹਾ ਪਰ ਹੁਣ ਤੁਹਾਡੀ ਚਰਨਾਂ ਚ ਜਾਏਗੀ ਹੁਣ ਭੁੱਲ ਬਖਸ਼ੋ ਕਿਰਪਾ ਕਰੋ ਧਿਆਨ ਦੇਣਾ ਗੁਰੂ ਪਿਆਰੇ ਹਾਂ ਨੂੰ ਇੰਨੀ ਜਗ੍ਹਾ ਵੀ ਨਹੀਂ ਨਾਲ ਹੀ ਖਰਚਾ ਲੁਧਿਆਣੇ ਦੀ ਇੱਕ ਲੁਧਿਆਣਾ ਦੀ ਸ਼ਹਿਰ ਹੋਰ ਹੈ ਉਹ ਸ਼ਹਿਰ ਦੀ ਇੱਕ ਬੇਬੀ ਸੀ ਤੇ ਥੋੜੇ ਦਿਨ ਹੋਏ ਪਤਾ ਲੱਗਾ ਵੀ ਬਾਰਾਂ ਬਾਰਾਂ ਘੰਟੇ ਦੀ ਸਮਾਧੀ ਲਾਉਂਦੀ ਬੜੀ ਖੁਸ਼ੀ ਹੋਈ ਬਾਰਾਂ ਘੰਟੇ ਦੀ ਸਮਾਧੀ ਚੌਂਕੜੀ ਕਿਰਪਾ ਬਗੈਰ ਨਹੀਂ ਲੇਕਿਨ ਜਿਹਨੇ ਦੱਸਿਆ ਸਮਾਧੀ ਬਾਰਾਂ ਘੰਟੇ ਦੀ ਤੇ ਨਾਲ ਆਖਿਆ ਜੀ ਉਹ ਬੀਬੀ ਜੀ ਕਹਿੰਦੇ ਆ ਜਦੋਂ ਮੈਂ ਸਮਾਧੀ ਲਾਨੀ ਆ ਫਿਰ ਮੈਂ ਸੱਚਖੰਡ ਚ ਚਲੀ ਜਾਂਦੀ ਉੱਥੇ ਕਲਗੀਧਰ ਨੇ ਇਹੋ ਜਿਹਾ ਚੋਲਾ ਪਾਇਆ ਪੰਜ ਪਿਆਰਿਆਂ ਨੇ ਹਜੇ ਇਹ ਗੱਲ ਸ਼ੁਰੂ ਹੋ ਗਈ ਅਗਲੀ ਮੈਂ ਕਿਹਾ ਇਹ ਕੰਮ ਖਰਾਬ ਹੋਏ ਜਾਣਦੇ ਨਾ ਬਾਰਾਂ ਘੰਟੇ ਦੀ ਸਮਾਧੀ ਸਿਮਰਨ ਚ ਲੱਗ ਜਾਣੀ ਚੰਗੀ ਗੱਲ ਏ ਪਰ ਅਗਲੀਆਂ ਗੱਲਾਂ ਬੀਤਣੀਆਂ ਇੰਜ ਦੱਸਣੀਆਂ ਤੇ ਕਰਨੀਆਂ ਤੇ ਹੋਰ ਵੀ ਬੜਾ ਕੁਝ ਤੁਹਾਨੂੰ ਵੀ ਬਚਾ ਸਕਦੀ ਮੈਂ ਫਲਾਣੇ ਨੂੰ ਵੀ ਆਹੋ ਆਵੇ ਉਹ ਕੋਈ ਨਜ਼ਦੀਕ ਪਨ ਸੀ ਤੇ ਦਾਸ ਨੂੰ ਕਹਿਣ ਲੱਗੇ ਤੁਸੀਂ ਪੰਜ ਮਿੰਟ ਜ਼ਰੂਰ ਮਿਲੋ ਜਦੋਂ ਦਾਸ ਨੂੰ ਬੀਬੀ ਨੂੰ ਮਿਲਿਆ ਮੈਂ ਕਿਹਾ ਭੈਣ ਜੀ ਜੇ ਬਾਰਾਂ ਘੰਟੇ ਦੀ ਸਮਾਧੀ ਲੱਗਣ ਲੱਗ ਪਈ ਚੰਗੀ ਗੱਲ ਏ ਪਰ ਆ ਅਗਲੀਆਂ ਗੱਲਾਂ ਨਾ ਮੈਂ ਸੱਚਖੰਡ ਚੱਲੀ ਜਾਂਦੀ ਹਾਂ ਮਹਾਰਾਜ ਨੇ ਇਹ ਰੰਗ ਦਾ ਚੋਲਾ ਪਾਇਆ ਪੰਜ ਪਿਆਰੇ ਨੇ ਆਹ ਰੰਗ ਦੇ ਚੋਲੇ ਪਾਏ ਨੇ ਫਲਾਣਾ ਇੰਜ ਉੱਥੇ ਫਲਾਣੇ ਨੂੰ ਤੂੰ ਕਵੇਂ ਤੈਨੂੰ ਵੀ ਮੈਂ ਉੱਥੇ ਪਹੁੰਚਾ ਸਕਦੀ ਹਾਂ ਤੇਰਾ ਦੋ ਘੰਟੇ ਦਾ ਸਫ਼ਰ ਰਹਿ ਗਿਆ ਤੇਰਾ ਇੱਕ ਘੰਟੇ ਦਾ ਸਫ਼ਰ ਇਹੋ ਜਿਹੀਆਂ ਗੱਲਾਂ ਸ਼ੁਰੂ ਹੋ ਗਈਆਂ ਟੋਟਲ ਹੋ ਵਾਲੀਆਂ ਮੈਂ ਕਿਹਾ ਜਦੋਂ ਬੂੰਦ ਨੂੰ ਸਾਗਰ ਮਿਲੇ ਨਾ ਧਿਆਨ ਦੇਣ ਗੁਰਮਤ ਕੀ ਹੈ ਬੂੰਦ ਨੂੰ ਸਾਗਰ ਮਿਲੇ ਤੇ ਬੂੰਦ ਦਾ ਆਪਣਾ ਆਪ ਖਤਮ ਹੋ ਜੇ ਮੈਂ ਆਪ ਤੇ ਖਤਮ ਹੋ ਗਈ ਹੁਣ ਸਾਗਰ ਮਿਲ ਗਿਆ ਪਰ ਜਿਹੜੀ ਬੂੰਦ ਅਣਜਾਣ ਹੋਵੇ ਉਹਨੂੰ ਜਦੋਂ ਸਾਗਰ ਮਹਾਰਾਜਾ ਮਿਲੇ ਉਹ ਕਹਿੰਦੀ ਮੈਂ ਹੀ ਸਾਗਰ ਹੱਕ ਸਤਨਾਮ ਮੈਂ ਹੀ ਬ੍ਰਹਮਾ ਭਾਈ ਇਹਨਾਂ ਫਰਕ ਹੈ ਮੈਂ ਕਿਹਾ ਜੇ ਘਾਲ ਨਾ ਘਾਲ ਘਾਲ ਕੇ ਇੱਕ ਬੂੰਦ ਨੂੰ ਸਾਗਰ ਮਿਲਿਆ ਤੇ ਬੂੰਦ ਨੇ ਤੇ ਆਪਣਾ ਆਪ ਖਤਮ ਕਰਨਾ ਨੇ ਆਪਣਾ ਆਪ ਬੂੰਦ ਆਪਣਾ ਆਪ ਖਤਮ ਹੋ ਗਿਆ ਪਤਾ ਨੀ ਕਿੰਨੀਆਂ ਮਿਹਨਤਾਂ ਲਾ ਲਾ ਕੇ ਬੂੰਦ ਬਣੀ ਸੌਖੀ ਛੱਪੜ ਦਾ ਪਾਣੀ ਏ ਧੁੱਪ ਪਈ ਤੇਜ ਭਾਫ ਬਣਿਆ ਉੱਡਿਆ ਫਿਰ ਬੱਦਲ ਬਣਿਆ ਫਿਰ ਉਹਦੇ ਚੋਂ ਬੂੰਦ ਬਣਿਆ ਤੇ ਕਿਤੇ ਸਾਗਰ ਮਿਲਿਆ ਪਤਾ ਨੀ ਕਿੰਨੀਆਂ ਘਾਲਣਾ ਘਾਲ ਘਾਲ ਕੇ ਬੂੰਦ ਵਾਲੀ ਗੱਲ ਤੇ ਬੰਦਾ ਪਹੁੰਚਿਆ ਤੇ ਸਾਗਰ ਮਿਲਣ ਤੋਂ ਬਾਅਦ ਤੇ ਆਪਣਾ ਆਪ ਮਿਟਾਉਣਾ ਕਿ ਮੈਂ ਹੁਣ ਖਤਮ ਹਾਂ ਤੇ ਬੂੰਦ ਕਵੇ ਮੈਂ ਹੀ ਸਾਗਰ ਹਾਂ ਇਹ ਧਿਆਨ ਕਰਨਾ ਗੁਰੂ ਪਿਆਰਿਓ ਜਿਸ ਬੂੰਦ ਨੇ ਕਿਹਾ ਮੈਂ ਸਾਗਰ ਹਾਂ ਮਹਾਰਾਜ ਨੇ ਉਹਨਾਂ ਦੀ ਬਾਣੀ ਦਰਜ ਨਹੀਂ ਕੀਤੀ ਆਖੋ ਸਤਨਾਮ ਸਜੂ ਭਗਤ ਨਹੀਂ ਕੀਤੀ ਕਾਨਾ ਭਗਤ ਨਹੀਂ ਬਾਣੀ ਦਰਜ ਕੀਤੀ ਪੀਲਾ ਭਗਤ ਨਹੀਂ ਇਹਨਾਂ ਦੀ ਬਾਣੀ ਤੁਸੀਂ ਪੜ੍ਹੋ ਨਾ ਉਹੀ ਰੇ ਮੈਂ ਉਹੀ ਰੇ ਵੀ ਮੈਂ ਉਹੀ ਹਾਂ ਜਿਹਨੇ ਸਾਰਾ ਬ੍ਰਹਿਮੰਡ ਰਚਿਆ ਮੈਂ ਉਹੀ ਹਾਂ ਉਹ ਆਪਣੇ ਆਪ ਨੂੰ ਸਾਗਰ ਕਹਿਣ ਲੱਗ ਪਈ ਆਖੋ ਸਤਨਾਮ ਨਾਨਕ ਸਭ
ਨਾਮ ਹੀ ਦਵਾਨਾ ਲੈ ਕੇ ਜਾਣਾ ਤੁਸੀਂ ਬੂੰਦਾ ਹੋ ਜੇ ਕਿਤੇ ਸਾਗਰ ਨੂੰ ਛੂਓ ਤੇ ਆਪਣਾ ਆਪ ਮਿਟਾਉਣਾ ਮੈਂ ਸਾਗਰ ਮਿਲ ਗਈ ਹੁਣ ਬੂੰਦ ਖਤਮ ਇਹ ਨਹੀਂ ਕਹਿਣਾ ਕਿ ਮੈਂ ਹੀ ਸਾਗਰ ਮੈਂ ਹੁਣ ਆਪ ਹੀ ਬ੍ਰਹਮ ਇਹਨਾਂ ਦੀਆਂ ਲਾਈਨਾਂ ਲੱਗੀਆਂ ਪਈਆਂ ਅੱਜ ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਦੀ ਪੜ੍ਹਾਈ ਨੂੰ ਨਹੀਂ ਸਮਝਿਆ ਇੱਕ ਬੰਨੇ ਭਾਂਡੇ 'ਚ ਸੌਦਾ ਪੈ ਰਿਹਾ ਦੂਜੇ ਬੰਨੇ ਡੋਲਦਾ ਜਾ ਰਿਹਾ ਜਿੱਥੇ ਗਰੀਬੀ ਆ ਗਈ ਉੱਥੇ ਸੌਦੇ ਸੰਭਾਲੇ ਗਏ ਗੱਜ ਕੇ ਆਖੋ ਸਤਨਾਮ ਇਹ ਚੌਥੀ ਨਹੀਂ ਅੱਜ ਸਾਂਝੀ ਹੋ ਸਕੇਗੀ ਲੇਟ ਹੋ ਗਏ ਹਾਂ ਇਹ ਤੀਸਰੀ ਵਿਸ਼ੇਸ਼ਤਾ ਸ੍ਰੀ ਗੁਰੂ ਗ੍ਰੰਥ ਸਾਹਿਬ ਕਿਧਰੇ ਵੀ ਹੋਂ ਨੂੰ ਜਗ੍ਹਾ ਨਹੀਂ ਉਹ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੇ ਆਪ ਜੀ ਮੰਨਣ ਵਾਲਿਓ ਸਾਡੀ ਜ਼ਿੰਦਗੀ ਚ ਵੀ ਹੋਂ ਨੂੰ ਜਗ੍ਹਾ ਨਾ ਹੋਵੇ ਅਗਲੇ ਵੀਰਵਾਰ ਟੋਟਲ 6 ਨੇ ਜੀ ਬਾਕੀ ਮੈਂ ਇੰਨੀ ਬੇਨਤੀ ਕਰਦਾ ਸਟੇਜ ਤੋਂ ਇਹ ਪ੍ਰਕਰਨ ਚੱਲਦੇ ਚੱਲਦੇ ਤੱਕ 8 ਵੀ ਹੋ ਸਕਦੀ ਹੈ 7 ਵੀ ਕੁਇੰਟ ਨਹੀਂ ਤੇ ਜਿੰਨੀ ਕੁ ਚੁੱਬੀ ਮਾਰੀ ਜਾਏ ਓਨਾ ਹੀ ਸਾਰਾ ਕੁਝ ਖਜ਼ਾਨਾ ਹੈ ਗੁਰੂ ਗ੍ਰੰਥ ਸਾਹਿਬ ਜੀ ਦਾ ਸੰਗਤ ਇਸੇ ਤਰ੍ਹਾਂ ਵਿਰਾਜਮਾਨ ਰਹੇ ਥੋੜਾ ਸਮਾਂ ਆਪਣਾ ਪਿਆਰ ਬਖਸ਼ਿਓ ਆਓ ਬੜੇ ਪਿਆਰ ਦੇ ਨਾਲੇ ਸਾਰੀ ਸੰਗਤ ਦੇ ਸ਼ੁਕਰਾਨੇ ਨੇ ਆਪ ਜੀ ਦੀਆਂ ਪ੍ਰਤੱਖ ਅਰਦਾਸਾਂ ਦਾ ਸਦਕਾ ਨਿਰਵਿਘਨਤਾ ਸਹਿਤ ਸਾਰੇ ਸਫ਼ਰ ਅਮਰੀਕਾ ਦੇ ਪੂਰੇ ਹੋਏ ਨੇ ਸਿਰ ਤੇ ਹੱਥ ਰੱਖਣਾ ਸੇਵਾ ਲੈਣੀ ਆਓ ਬੜੇ ਪਿਆਰ ਦੇ ਨਾਲ ਜੀ ਗੁਰੂ ਗ੍ਰੰਥ ਸਾਹਿਬ ਦੇ ਪਿਆਰ ਵਿੱਚ ਮੈਂ ਦਾਅਵੇ ਨਾਲ ਕਹਿਣਾ ਗੁਰੂ ਦੀ ਕਿਰਪਾ ਨਾਲ ਜਿਸ ਦਿਨ ਗੁਰੂ ਗ੍ਰੰਥ ਸਾਹਿਬ ਨੂੰ ਸਮਝੋਗੇ ਅੰਦਰੋਂ ਅਰਦਾਸਾਂ ਕਰੋਗੇ ਜੇ ਅਗਲਾ ਜਨਮ ਵੀ ਮਿਲੇ ਤੇ ਸਿੱਖ ਮਾਂ ਦੇ ਘਰ ਮਿਲੇ ਜਿਹੜੀ ਮੈਨੂੰ ਗੁਰੂ ਗ੍ਰੰਥ ਸਾਹਿਬ ਨਾਲ ਜੋੜ ਦੇ ਜਿਹੜੀਆਂ ਤਿੰਨ ਬੀਬੀਆਂ ਦੇ ਨਾਂ ਆਏ ਨੇ ਕੇਸ ਕੇਸ ਜਾਣ ਵਾਲੀਆਂ ਉਹ ਸਟੇਜ ਦੇ ਨੇੜੇ ਆ ਜਾਣ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਜੀ ਉਹਨਾਂ ਨੂੰ ਸਟੇਜ ਤੋਂ ਸਤਿਕਾਰ ਦੇਣਗੇ ਸ਼ੀਲਾਂ ਵੀ ਭੇਜ ਦਿਓ ਆਓ ਜੀ ਹੁਣ ਕੋਈ ਅੰਦਰੋਂ ਵਾਲੀ ਗੱਲ ਨਾ ਰਹਿ ਜੇ ਅੱਜ ਅੰਦਰੋਂ ਕਹਿ ਦਿਓ ਧੰਨ ਗੁਰੂ ਗ੍ਰੰਥ ਸਾਹਿਬ ਤੁਹਾਡਾ ਪਿਤਾ ਕੌਣ ਹੈ ਬੜੇ ਪਿਆਰ ਨਾਲ ਬੋਲੋ ਸਾਰੇ ਜੀ।

ਗੁਰਾ ਜਿਸ ਗੁਰਸਿੱਖ ਤੇ ਉਸ ਗੁਰਸੂਰੇ ਦਾ ਸਮਰੱਥ ਗੁਰੂ ਦਾ ਸਿਰ ਤੇ ਹੱਥ ਹੋਵੇ ਉਹਨੂੰ ਦੁੱਖ ਕਿਸ ਤਰ੍ਹਾਂ ਵਾਪਰੇ ਉਸਨੂੰ ਦੁੱਖ ਕਿਵੇਂ ਲੱਗੇ ਉਹਦੇ ਦੁੱਖ ਨੇੜੇ ਕਿਵੇਂ ਆਵੇ ਕਿਉਂਕਿ ਸਮਰੱਥ ਗੁਰੂ ਦਾ ਸਿਰ ਤੇ ਹੱਥ ਹੈ ਸਿਰ ਉੱਪਰ ਠਾਂਡਾ ਗੁਰਸੂਰਾ ਔਖੀ ਕੜੀ ਨਾ ਦੇਖਣ ਦੇ ਆਪਣਾ ਬਿਰਦ ਸੰਭਾਲੇ ਹੱਥ ਦੇ ਰਾਖੇ ਕਰ ਆਪਣੇ ਸਾਂਸ ਸਾਂਸ ਪ੍ਰਤਪਾਲੇ

ਪੂਰਾ ਪਰਮਾਤਮਾ ਜਿਹਨੂੰ ਤੂੰ ਰੱਖੇ ਜਿਹਦੇ ਤੇ ਤੂੰ ਕਿਰਪਾ ਕਰੇ ਤਿਸ ਦੁੱਖ ਨਾ ਥੀਆ ਉਹਨੂੰ ਤੇ ਦੁੱਖ ਲੱਗ ਹੀ ਨਹੀਂ ਸਕਦਾ ਦੁੱਖ ਜਿਹੜਾ ਉਹਦੇ ਨੇੜੇ ਜਾ ਨਹੀਂ ਸਕਦਾ ਸੁੱਖਾਂ ਹੀ ਸੁੱਖਾਂ ਦੀ ਪ੍ਰਵਿਰਤੀ ਹੈ ਕਿਉਂਕਿ ਪ੍ਰਮਾਤਮਾ ਉੱਥੇ ਤੇਰਾ ਬਖਸ਼ਿਸ਼ ਭਰਿਆ ਰਹਿਮਤ ਭਰਿਆ ਹੱਥ ਹੈ ਤੇ ਜਿੱਥੇ ਪ੍ਰਮਾਤਮਾ ਤੂੰ ਹੋਵੇ

0: ਚਰਨਾਂ ਚ ਫਿਰ ਕੇ ਉਦੋਂ ਦੇ ਦਿੱਤਾ। ਕਲਗੀ ਵਾਲੇ ਪਾਤਸ਼ਾਹ ਨੇ ਕਿਰਪਾਨ ਅੱਗੇ ਕੀਤੀ ਕਿ ਗੱਭਰੂਆ ਆਹ ਕਿਰਪਾਨ ਫੜ ਕੇ ਲੜ ਸਕਦੇ। ਕਹਿਣ ਲੱਗਾ ਕਾਮ ਹਮਾਰਾ ਤੋਲੇ ਤਕੜੀ, ਨੰਗੀ ਕਰਦ ਕਬੂ ਨੀ ਪਕੜੀ, ਚਿੜੀ ਉੜੇ ਡਰ ਸੇ ਮਰ ਜਾਊ, ਦੁਸ਼ਮਣ ਸੇ ਕੈਸੇ ਲੜ ਪਾਊ। ਕਲਗੀ ਵਾਲੇ ਪਾਤਸ਼ਾਹ ਅੰਦਰ ਲੈ ਗਏ ਨੇ ਔਰ ਸਹਿਮੇ ਹੋਏ ਸਿਰ ਦੇਖ ਰਹੇ ਨੇ। ਉਦੋਂ ਬਾਅਦ ਦੂਜੀ ਵੇਰ ਆਏ ਤੇ ਦੂਜੀ ਵੇਰ ਸਰਦਾਰ ਧਰਮ ਚੰਦ ਜੀ ਉੱਠਿਆ। ਪਿਤਾ ਦਾ ਨਾਮ, ਮਾਤਾ ਦਾ ਨਾਂ ਅਨੰਤੀ, ਪਿਤਾ ਦਾ ਨਾਮ ਪਰਮ ਸੁਖ, ਔਰ ਜਦੋਂ ਉੱਠਿਆ ਇਹਨੂੰ ਵੀ ਲੈ ਗਏ।
1: ਬੜਾ ਪ੍ਰਸਿੱਧ ਮਨੋਹਰ ਅਤੇ ਸਰਲ ਰਾਗ ਹੈ। ਇਸ ਰਾਗ ਨੂੰ ਸਾਧਾਰਨ ਸਰੋਤੇ ਵੀ ਬੜੀ ਸੌਖੀ ਤਰ੍ਹਾਂ ਪਹਿਚਾਣ ਲੈਂਦੇ ਹਨ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਤਿਲੰਗ ਰਾਗ ਦੇ ਸਿਰਲੇਖ ਹੇਠ ਦੋ ਰਾਗ ਪ੍ਰਕਾਰ ਉਪਲਬਧ ਹਨ। ਬਾਬਰ ਬਾਣੀ ਜਿਸ ਵਿੱਚ ਪਾਪ ਦੀ ਜੰਝ, ਜੋਰੇ ਮੰਗੇ ਦਾਨ, ਰਤ ਕਾ ਕੁੰਗੂ, ਅਗਤ ਪੜੇ ਸ਼ੈਤਾਨ ਆਦਿ ਸ਼ਬਦ ਹਨ ਜੋ ਭਿਆਨਕ ਦ੍ਰਿਸ਼ ਬਣਾਉਂਦੇ ਹਨ, ਪਰ ਪਿਆਰੇ ਦਾ ਰਾਇਸਾ ਹੋਣ ਕਰਕੇ ਪਰਮੇਸ਼ਰ ਦੀ ਲੀਲਾ ਸਮਝ ਜਗਿਆਸੂ ਭਾਣੇ ਵਿੱਚ ਟਿਕਦਾ ਹੈ। ਇਸ ਰਾਗ ਦੇ ਸਰੂਪ ਵਿੱਚ ਦੋਨੋ ਨਿਸ਼ਾਦ, ਰਿਸ਼ਵਤ ਦੇਵਤ ਵਰਜਿਤ ਅਤੇ ਹੋਰ ਸ਼ੁੱਧ ਸਵਰ ਲੱਗਦੇ ਹਨ। ਬਾਦੀ ਗੰਧਾਰ, ਸੰਵਾਦੀ ਨਿਸ਼ਾਦ, ਇਸ ਨੂੰ ਦਿਨ ਦੇ ਤੀਜੇ ਪਹਿਰ ਗਾਇਆ ਜਾਂਦਾ ਹੈ। ਦਿਨ ਦੇ ਤੀਜੇ ਪਹਿਰ ਗਾਉਣ ਦੀ ਪਰੰਪਰਾ ਸ੍ਰੀ ਹਰਿਮੰਦਰ ਸਾਹਿਬ ਜੀ ਜੋ ਕੀਰਤਨ ਦਾ ਸੋਮਾ ਹੈ ਦੀ ਪੁਰਾਤਨ ਪਰੰਪਰਾ ਹੈ। ਇਸ ਰਾਗ ਦਾ ਪਹਿਲਾ ਸ਼ਬਦ ਪ੍ਰਸਤੁਤ ਕਰ ਰਹੇ ਹਨ ਬੀਬੀ ਜਸਵਿੰਦਰ ਕੌਰ ਜੀ। ਰਚਨਾ ਹੈ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਔਰ ਸ਼ਬਦ ਦੀ ਤੁਕ ਹੈ ਮੀਰਾਂ ਦਾਨਾ ਦਿਲ ਸੋਚ, ਮੁਹੱਬਤ ਮਨ ਤਨ ਬਸੇ, ਸੱਚ ਸਾਹ ਬੰਦੀ ਮੋਚ। ਦੂਜੇ ਸ਼ਬਦ ਦਾ ਕੀਰਤਨ ਕਰ ਰਹੇ ਹਨ ਭਾਈ ਰਵਿੰਦਰ ਸਿੰਘ ਜੀ। ਹੈ ਤੂੰ ਹੈ ਤੂੰ ਹੋ ਵਨਹਾਰ, ਅਗਮ ਆਗਾਦ ਊਚ ਅਪਾਰ। ਪਹਿਲਾ ਸ਼ਬਦ ਸਰਵਣ ਕਰੋ ਮੀਰਾਂ ਦਾਨਾ ਦਿਲ ਸੋਚ।

ਫਿਰ ਆਨੰਦ ਨਹੀਂ ਹੈ। ਇਸ ਲਈ ਆਓ ਬਾਹਰੋਂ ਬਿਰਤੀਆਂ ਨੂੰ ਮੋੜੋ, ਜਿੱਥੇ ਵੀ ਸੇਵਕ ਦੀ ਆਵਾਜ਼ ਪੁੱਜ ਰਹੀ ਹੈ ਹਜ਼ੂਰੀ ਵਿੱਚ ਵਸੋ, ਤਾਂ ਅੰਮ੍ਰਿਤ ਕੀਰਤਨ, ਅੰਮ੍ਰਿਤ ਵਰਖਾ ਹੋਏਗੀ ਅੰਮ੍ਰਿਤ ਕੀਰਤਨ ਦੀ। ਇਸ ਲਈ ਆਓ ਸਾਰੇ।

ਹੈ ਇਹ ਮੰਡੀ ਤੋਂ ਪਰੇ ਹੈ। ਮਨੀਕਰਨ ਜਾਈਏ ਤਾਂ ਰਸਤੇ ਵਿੱਚ ਆਉਂਦਾ ਨਗਰੋਟਾ। ਜਦੋਂ ਸਾਰੀ ਸੰਗਤ ਮਿਲ ਕੇ ਪੜੇ ਤਾਂ ਬੜੀ ਮਿੱਠੀ ਜਿਹੀ ਵਿੱਚੋਂ ਇੱਕ ਆਵਾਜ਼ ਆਉਣੀ, ਜਦੋਂ ਕੀਰਤਨ ਦੀ ਸਮਾਪਤੀ ਹੋਈ ਤੇ ਸ੍ਰੀ ਅੰਮ੍ਰਿਤਸਰ ਦੀ ਸੰਗਤ ਹੱਥ ਜੋੜ ਕੇ ਮਹਾਂਪੁਰਖਾਂ ਕੋਲੋਂ ਪੁੱਛਣ ਲੱਗੀ, ਮਹਾਰਾਜ ਜਦੋਂ ਸਾਰੀ ਸੰਗਤ ਅਸੀਂ ਮਿਲ ਕੇ ਬੋਲਦੇ ਸੀ ਤਾਂ ਇੱਕ ਬੜੀ ਮਿੱਠੀ ਜਿਹੀ ਆਵਾਜ਼ ਆਉਂਦੀ ਸੀ, ਉਹ ਕੌਣ ਬੋਲਦਾ ਸੀ? ਤਾਂ ਧੰਨ ਬਾਬਾ ਆਨੰਦ ਸਿੰਘ ਜੀ ਮਹਾਰਾਜ ਕਹਿਣ ਲੱਗੇ, ਪਿਆਰਿਓ ਜਦੋਂ ਸੰਗਤ ਮਿਲ ਕੇ ਬੋਲਦੀ ਹੈ ਨਾ, ਮੇਰਾ ਗੁਰੂ ਨਾਨਕ ਆਪ ਵੀ ਬਹਿ ਕੇ ਕੀਰਤਨ ਕਰਦਾ, ਆਪ ਵੀ ਬੋਲਦਾ। ਤਾਂ ਇਸ ਲਈ ਆਓ ਉਸ ਰਸ ਮਾਣਨ ਲਈ, ਉਹ ਆਵਾਜ਼ ਸੁਣਨ ਲਈ ਸਾਰੇ

ਮਰੋ ਸੇ ਵਾਂਡਿਆ ਹਉਂ ਨਾ ਛੋਡੋ ਕੰਤ ਪਾਸਰਾ ਸਦਾ ਰੰਗੀਲਾ ਲਾਲ ਪਿਆਰਾ ਇਹੋ

ਅਤੇ ਗੁਰੂ ਅਰਜਨ ਸਾਹਿਬ ਜੀ ਦੀ ਸਿਫਤ ਕੀਤੀ। ਇਸ ਸਿਫਤ ਦੇ ਵਿੱਚ ਕੋਈ ਝੂਠੀ ਵਡਿਆਈ ਜਾਂ ਖੁਸ਼ਾਮਦ ਨਹੀਂ। ਜੋ ਇਹਨਾਂ ਭੱਟਾਂ ਨੇ ਦੇਖਿਆ, ਜੋ ਮਹਿਸੂਸ ਕੀਤਾ, ਉਹ ਆਪਣੇ ਸ਼ਬਦਾਂ ਦੇ ਵਿੱਚ ਉਹਨਾਂ ਦੁਨੀਆਂ ਦੇ ਸਾਹਮਣੇ ਰੱਖਿਆ। ਇਹ ਪਾਠ ਬੜੇ ਵਿਦਵਾਨ ਸਨ, ਦੁਨੀਆਂ ਦਾ ਚੱਕਰ ਲਾਉਂਦੇ, ਕਈ ਜਗ੍ਹਾ ਫਿਰਦੇ ਫਿਰਾਂਦੇ, ਗੁਰੂ ਨਾਨਕ ਦੇ ਘਰ ਦੀ ਸੋਭਾ ਸੁਣ ਕੇ ਗੁਰੂ ਨਾਨਕ ਸਾਹਿਬ ਦੇ ਦਰ ਤੇ ਆਏ। ਜੋ ਦੇਖਿਆ ਗੁਰੂ ਨਾਨਕ ਦੇ ਘਰ, ਮਹਿਸੂਸ ਕੀਤਾ, ਔਰ ਜੋ ਮਨ ਨੂੰ ਸ਼ਾਂਤੀ ਮਿਲੀ, ਜੋ ਆਦਰ ਮਿਲਿਆ, ਉਸ ਤੋਂ ਪ੍ਰਭਾਵਿਤ ਹੋ ਕੇ ਇਹਨਾਂ ਭੱਟਾਂ ਨੇ ਆਪਣੇ ਸਵਈਆਂ ਦੇ ਵਿੱਚ, ਆਪਣੇ ਸ਼ਬਦਾਂ ਦੇ ਵਿੱਚ ਗੁਰੂ ਘਰ ਦੀ ਵਡਿਆਈ ਕੀਤੀ। ਉਹਨਾਂ ਸ਼ਬਦਾਂ ਦੇ ਵਿੱਚੋਂ ਕੁਝ ਸਤਿਗੁਰਾਂ ਦੀ ਮਹਿਮਾ ਆਪਾਂ ਸਾਰੇ ਰਲ ਮਿਲ ਕੇ ਸਰਵਣ ਕਰਾਂਗੇ ਕਿ ਭੱਟਾ ਨੇ ਕੀ ਦੇਖਿਆ ਔਰ ਕੀ ਕਿਹਾ, ਕਿਉਂਕਿ ਸਿੱਖ ਧਰਮ ਵਿੱਚ ਸੇਵਾ ਅਤੇ ਹੁਕਮ ਮੰਨਣਾ ਸਭ ਤੋਂ ਮਹਾਨ ਔਰ ਉੱਤਮ ਹੈ। ਤੋ ਜਿਨ੍ਹਾਂ ਸੇਵਾ ਕੀਤੀ, ਜਿਨ੍ਹਾਂ ਹੁਕਮ ਮੰਨਿਆ, ਉਹ ਕਿੱਥੇ ਦੇ ਕਿੱਥੇ ਜਾ ਪਹੁੰਚੇ। ਔਰ ਸਾਨੂੰ ਵੀ ਇਹੋ ਹੀ ਉਪਦੇਸ਼ ਕੀਤਾ ਕਿ ਇਹ ਭਾਈ ਤੇਰਾ ਜੀਵਨ ਕਿਹੋ ਜਿਹਾ ਹੋਣਾ ਚਾਹੀਦਾ। ਇਹਨਾਂ ਕਥਾ ਕਹਾਣੀਆਂ ਤੋਂ ਆਪਾਂ ਇਹੋ ਸਿੱਖਿਆ ਲੈਣੀ। ਤੋ ਆਓ, ਸ਼ਬਦ ਔਰ ਸ਼ਬਦ ਦੇ ਨਾਲ ਪੰਜ ਗੁਰੂਆਂ ਦੇ ਜੀਵਨ ਦੀ ਆਪਾਂ ਵਿਚਾਰ ਵੀ ਕਰਨੀ ਹੈ ਕਿ ਜਿਨ੍ਹਾਂ ਸੇਵਾ ਕੀਤੀ, ਹੁਕਮ ਮੰਨਿਆ, ਉਹ ਸੇਵਕ ਤੋਂ ਕਿਸ ਤਰ੍ਹਾਂ ਗੁਰੂ ਦਾ ਰੂਪ ਹੋ।

दूसरे गुरु बने गुरु अंगद साहब, पर किस तरह बने? गुरु अंगद साहब जी का पहला नाम है भाई लैणा। ए देवी दे पुजारी सन, हर साल बड़ा भारी जथा लैके देवी के दर्शन करन जाया करदे सन। इस वरी भी भाई लैणा अपने साथियों दे नाल देवी के दर्शन करन जा रहे ने। रस्ते दे विच करतारपुर शहर आया, जिथे इन्हां सारिया ने आके डेरा कीता। भाई लैणा अपने साथियों नूं कहन लगे, मैनूं पता लगा है इस करतारपुर शहर दे विच गुरु नानक साहब रहिंदे ने। बड़ी शोभा वड्याई सुनी है उन्हां दी। भाई मेरा दिल करदा है मैं दर्शन करे आवां, देखा कि गुरु नानक कैसा है। साथियों नाल सलाह करके घोड़े ते सवार होए ने। भाई लैणा अपने डेरे तो चल पए उस जगह वाल जिथे गुरु नानक वसद। पुछते जा रहे ने ओ डेरा ओ धर्मशाला किथे जिथे गुरु नानक बैठा है। अजकल आप गुरुद्वारे कहने, पहला धर्मशाला क्या करते सन, जिथे बैठ के परमेश्वर की सिफत की जाए। एक परमेश्वर तो सिवा होर कोई गल ना हो, जिथे सेवा ते सिमरन हो, जिथे दर्दवंदा लोड़वंदा की सेवा की जाए, जिथे दुखियां का दुख दूर किया जाए, जिथे धर्म की गल हो, वो धर्मशाला वो गुरु का परमेश्वर का घर। भाई लैणा घोड़े ते सवार ने, पुछते जा रहे ने कि धर्मशाला किथे जिथे गुरु नानक वसद। पुछदिया काफी दूर चले गए। हुण अगों किसे कोल पुछना है, कोई नजर ना आया ता भाई लैणा हैरान हो गए। एक बड़ी ही सोहनी सूरत जिदे चेहरे तो नूर टपकदा है, जिन्हां दे बोल फरकदे ने, सूरत देखिया मन नूं ठंड पैंदी। ओ सूरत पता नहीं किधरों चलदी होई भाई लैणे दे सामने आ गई। और जद भाई लैणा उस सूरत नूं देखदे ने, अखां चमकण नूं दिल नहीं करदा, अखां कहिंदियां ने कि मैं सूरत देखदा रहां। ਇਹ ਸੂਰਤ ਅੱਖਾਂ ਤੋਂ ਓਹਲੇ ਨਾ ਹੋਵੇ, ਇਨ ਅੱਖਾਂ ਦੇ ਨਾਲ ਬੜਾ ਕੁਝ ਦੇਖਿਆ ਪਰ ਇਹੋ ਜਿਹੀ ਸੂਰਤ ਅੱਜ ਤੱਕ ਦੇਖੀ ਨਹੀਂ। ਤੇ ਭਾਈ ਲੈਣਾ ਉਸ ਸੂਰਤ ਨੂੰ ਪੁੱਛਦੇ ਨੇ, ਉਹ ਧਰਮਸ਼ਾਲਾ ਕਿੱਥੇ ਜਿੱਥੇ ਗੁਰੂ ਨਾਨਕ ਵਸਦਾ ਹੈ? ਮੈਂ ਗੁਰੂ ਨਾਨਕ ਦੇ ਦਰਸ਼ਨ ਕਰਨੇ। ਸਾਧ ਸੰਗਤ, ਇਹ ਸੂਰਤ ਹੋਰ ਕੋਈ ਨਹੀਂ, ਇਹ ਆਪ ਹੀ ਗੁਰੂ ਨਾਨਕ ਹੈ ਜਿਹੜਾ ਇਸ ਸਿੱਖ ਨੂੰ ਆਪ ਲੈਣ ਵਾਸਤੇ ਆਏ। ਗੁਰੂ ਨਾਨਕ ਸਾਹਿਬ
ਭਾਈ ਲੈਣੀ ਦੀ ਇਹ ਗੱਲ ਸੁਣ ਕੇ ਮੁਸਕਰਾ ਪਏ। ਭਾਈ ਲੈਣੀ ਨੇ ਕਿਹਾ, ਉਹ ਧਰਮਸ਼ਾਲਾ ਕਿੱਥੇ ਜਿੱਥੇ ਗੁਰੂ ਨਾਨਕ ਵਸਦਾ ਹੈ? ਤੇ ਗੁਰੂ ਨਾਨਕ ਸਾਹਿਬ ਅੱਗੋਂ ਮੁਸਕਰਾ ਪਏ। ਮੁਸਕਰਾਉਂਦਿਆਂ ਹੋਇਆਂ ਘੋੜੇ ਦੀ ਵਾਗ ਫੜ ਲਈ ਤੇ ਕਹਿਣ ਲੱਗੇ, ਆਓ ਮੈਂ ਤੁਹਾਨੂੰ ਧਰਮਸ਼ਾਲਾ ਲੈ ਚੱਲਾਂ। ਕੋਈ ਤਾਂ ਕਿਸੇ ਦੀ ਬਾਂਹ ਫੜ ਕੇ ਕਿਸੇ ਨੂੰ ਰਾਹ ਦੱਸਦਾ, ਕੋਈ ਵੈਸੇ ਰਾਹ ਦੱਸ ਦਿੰਦਾ, ਭਾਈ ਸਾਹਮਣੇ ਚੱਲਿਆ ਜਾ, ਕੋਈ ਕਹਿੰਦਾ ਮੇਰੇ ਪਿੱਛੇ ਪਿੱਛੇ ਤੁਰਿਆ। ਪਰ ਤਨ ਹੈ ਗੁਰੂ ਨਾਨਕ, ਨਜ਼ਾਰਾ ਤੱਕੋ, ਜਿਹਨੇ ਦਰਸ਼ਨ ਕਰਨੇ ਨੇ ਉਹ ਘੋੜੇ ਤੇ ਸਵਾਰ ਹੈ, ਤੇ ਜਿਹਦੇ ਦਰਸ਼ਨ ਕਰਨੇ ਨੇ ਉਹ ਘੋੜੇ ਦੀ ਵਾਗ ਫੜ ਕੇ ਅੱਗੇ ਅੱਗੇ ਤੁਰਿਆ ਜਾ ਰਿਹਾ। ਜਦ ਧਰਮਸ਼ਾਲਾ ਆਈ, ਗੁਰੂ ਨਾਨਕ ਸਾਹਿਬ ਨੇ ਕਿਹਾ, ਪੁਰਖਾ ਆਪਣਾ ਘੋੜਾ ਇੱਥੇ ਬੰਨ ਦੇ, ਇਹੋ ਹੀ ਧਰਮਸ਼ਾਲਾ ਹੈ, ਤੇ ਅੰਦਰ ਚਲਾ ਆਵੀ। ਇੰਨੀ ਗੱਲ ਕਹਿ ਕੇ ਧੰਨ ਗੁਰੂ ਨਾਨਕ ਸਾਹਿਬ ਦੂਸਰੇ ਦਰਵਾਜ਼ੇ ਵਿੱਚ ਹੋ ਕੇ ਆਪਣੇ ਸਿੰਘਾਸਨ ਤੇ ਜਾ ਕੇ ਬੈਠ ਗਏ। ਭਾਈ ਲੈਣੇ ਨੇ ਘੋੜਾ ਇੱਕ ਪਾਸੇ ਬੰਨ ਦਿੱਤਾ ਔਰ ਜਦੋਂ ਧਰਮਸ਼ਾਲਾ ਦੇ ਅੰਦਰ ਦਾਖਲ ਹੋਏ, ਗੁਰੂ ਨਾਨਕ ਦੇ ਦਰਸ਼ਨ ਕਰਨ ਵਾਸਤੇ ਜਦ ਸਾਹਮਣੇ ਸਿੰਘਾਸਨ ਵੱਲ ਨਿਗਾਹ ਗਈ, ਹੈਰਾਨ ਹੋ ਗਏ ਕਿ ਜਿਹੜੇ ਮੇਰੇ ਘੋੜੇ ਦੀ ਵਾਗ ਫੜ ਕੇ ਮੈਨੂੰ ਇੱਥੋਂ ਤੱਕ ਲੈ ਕੇ ਆਏ, ਉਹ ਸਿੰਘਾਸਨ ਤੇ ਬੈਠ ਕੇ ਇਹੋ ਗੁਰੂ ਨਾਨਕ ਹੈ? ਕਹਿਣ ਲੱਗੇ, ਮਨਾ, ਜੇ ਇਹੋ ਹੀ ਗੁਰੂ ਨਾਨਕ ਹੈ ਤਾਂ ਇਹਦੇ ਵਰਗਾ ਫਿਰ ਹੋਰ ਕੋਈ ਨਹੀਂ ਹੋ ਸਕਦਾ, ਔਰ ਇਹੋ ਜਿਹਾ ਗੁਰੂ ਕਿਧਰੇ ਮਿਲਣਾ ਵੀ ਨਹੀਂ। ਭਾਈ ਲੈਣਾ ਅਗਾਂਹ ਹੋਏ, ਗੁਰੂ ਨਾਨਕ ਦੇ ਚਰਨਾਂ ਤੇ ਆਪਣਾ ਸਿਰ ਰੱਖ ਦਿੱਤਾ। ਕਹਿਣ ਲੱਗੇ, ਬਾਬਾ ਅੱਜ ਮਨ ਦੀ ਭਟਕਣਾ ਮੁੱਕ ਗਈ, ਤੇਰਾ ਦਰ ਮਿਲ ਗਿਆ, ਹੁਣ ਕਿਸੇ ਹੋਰ ਦਰ ਤੇ ਜਾਣ ਦੀ ਮੈਨੂੰ ਲੋੜ ਨਹੀਂ, ਕਿਉਂਕਿ ਤੇਰੇ ਵਰਗਾ ਤੇ ਤੂੰ ਹੀ ਹੋ ਸਕਦਾ ਹੋਰ ਕੋਈ।

ಹೆಸರದಾಸ್.

Thank you.

ਜਿਨ੍ਹਾਂ ਦੀ ਸਪੁੱਤਰੀ ਦਾ ਨਾਮ ਹੈ ਬੀਬੀ ਅਮਰੋ। ਇਹ ਸਵੇਰੇ ਸਵੇਰੇ ਬਾਣੀ ਪੜ ਰਹੇ ਸਨ। ਉਸ ਬਾਣੀ ਦੀ ਆਵਾਜ਼ ਅਮਰਦਾਸ ਜੀ ਦੇ ਕੰਨਾਂ ਵਿੱਚ ਪਈ। ਬਾਣੀ ਸੁਣ ਕੇ ਮਨ ਨੂੰ ਬੜੀ ਠੰਡ ਪਈ। ਬੀਬੀ ਅਮਰੋ ਨੂੰ ਆ ਕੇ ਅਮਰਦਾਸ ਪੁੱਛਦੇ ਨੇ, ਬੇਟਾ ਇਹ ਸਵੇਰੇ ਸਵੇਰੇ ਕੀ ਪੜ੍ਹਦੀ ਪਈ ਹੈ? ਤਾਂ ਉਸ ਵੇਲੇ ਬੀਬੀ ਅਮਰੋ ਹੱਥ ਜੋੜ ਕੇ ਕਹਿਣ ਲੱਗੇ, ਪਿਤਾ ਜੀ ਮੈਂ ਗੁਰੂ ਨਾਨਕ ਦੀ ਬਾਣੀ ਪੜ੍ਹਦੀ ਪਈ। ਅਮਰਦਾਸ ਕਹਿਣ ਲੱਗੇ, ਕਮਾਲ ਹੋ ਗਈ, ਮੇਰੇ ਘਰ ਗੁਰੂ ਨਾਨਕ ਦੀ ਬਾਣੀ, ਮੈਂ ਬਾਹਰ ਭਟਕਦਾ ਰਿਹਾ, ਕਿੱਥੇ ਗੁਰੂ ਨਾਨਕ? ਬੇਟਾ ਦੱਸ, ਮੈਂ ਵੀ ਉਹਦੇ ਦਰਸ਼ਨ ਕਰਾਂ। ਤਾਂ ਬੀਬੀ ਅਮਰੋ ਕਹਿਣ ਲੱਗੀ, ਪਿਤਾ ਜੀ ਹੁਣ ਗੁਰੂ ਨਾਨਕ ਦੀ ਗੱਦੀ ਤੇ ਮੇਰੇ ਪਿਤਾ ਗੁਰੂ ਅੰਗਦ ਸਾਹਿਬ ਬੈਠੇ ਹੋਏ। ਇਹ ਸੁਣ ਕੇ ਅਮਰਦਾਸ ਕਹਿਣ ਲੱਗੇ, ਬੇਟਾ ਚੱਲ ਫਿਰ ਮੈਨੂੰ ਆਪਣੇ ਪਿਤਾ ਗੁਰੂ ਅੰਗਦ ਸਾਹਿਬ ਕੋਲ ਲੈ ਚੱਲ, ਮੈਂ ਉਹਨਾਂ ਦਾ ਸਿੱਖ ਬਣਾ, ਉਹਨਾਂ ਦੀ ਚਰਨ ਧੂੜੀ ਆਪਣੇ ਮੱਥੇ ਤੇ ਲਾਵਾਂ, ਕਿਉਂਕਿ ਬੀਬੀ ਅਮਰੋ ਗੁਰੂ ਅਮਰਦਾਸ ਜੀ ਦੇ ਜਿਹੜੇ ਦੂਸਰੇ ਭਰਾ ਸਨ ਉਹਨਾਂ ਦੇ ਲੜਕੇ ਦੇ ਨਾਲ ਵਿਆਹੇ ਹੋਏ ਸਨ। ਬੀਬੀ ਅਮਰੋ ਕਹਿਣ ਲੱਗੇ, ਪਿਤਾ ਜੀ ਮੇਰੇ ਪਿਤਾ ਗੁਰੂ ਅੰਗਦ ਸਾਹਿਬ ਖਡੂਰ ਸਾਹਿਬ ਰਹਿੰਦੇ ਨੇ, ਮੈਂ ਆਪ ਦੇ ਨਾਲ ਜ਼ਰੂਰ ਚੱਲਾਂਗੀ, ਪਰ ਮੈਂ ਤਾਂ ਜਾ ਸਕਦੀ ਹਾਂ ਅਗਰ ਮੇਰੇ ਸੱਸ ਸਹੁਰਾ ਔਰ ਮੇਰੇ ਪਤੀ ਇਜਾਜ਼ਤ ਦੇਣ। ਸਾਧ ਸੰਗਤ ਇੱਕ ਗੱਲ ਧਿਆਨ ਵਿੱਚ ਰੱਖਣੀ, ਅੱਜ ਕੱਲ੍ਹ ਘਰਾਂ ਵਿੱਚ ਕਲੇਸ਼ ਔਰ ਦੁੱਖ ਇਸੇ ਵਾਸਤੇ ਨੇ ਕਿ ਘਰਾਂ ਦੇ ਅਸੂਲ, ਘਰਾਂ ਦੇ ਨਿਯਮ ਖਤਮ ਹੋ ਰਹੇ ਨੇ। ਵੱਡਿਆਂ ਦੀ ਇੱਜ਼ਤ, ਵੱਡਿਆਂ ਦਾ ਆਦਰ ਕਰਨਾ, ਉਹਨਾਂ ਦਾ ਕਿਹਾ ਨਾ ਮੰਨਣਾ ਇਹ ਆਮ ਹੋ ਗਿਆ। ਹੁਣ ਇੱਥੇ ਦੇਖੋ, ਬੀਬੀ ਅਮਰੋ ਗੁਰੂ ਅਮਰਦਾਸ ਨੂੰ ਕਹਿ ਰਹੇ ਨੇ, ਪਿਤਾ ਜੀ ਜਦੋਂ ਤੱਕ ਸੱਸ ਸਹੁਰਾ ਇਜਾਜ਼ਤ ਨਾ ਦੇਣ, ਪਤੀ ਇਜਾਜ਼ਤ ਨਾ ਦੇਵੇ, ਮੈਂ ਪੇਕੇ ਘਰ ਕਿਸ ਤਰ੍ਹਾਂ ਜਾ ਸਕਦੀ ਹਾਂ? ਫਿਰ ਜਦੋਂ ਤੱਕ ਪੇਕੇ ਘਰੋਂ ਕੋਈ ਸੰਦੇਸ਼ਾ ਨਾ ਆਵੇ, ਪਿਤਾ ਦਾ ਕੋਈ ਸਮਾਗਮ ਨਾ ਹੋਵੇ, ਮੈਂ ਕਿਸ ਤਰ੍ਹਾਂ ਜਾ ਸਕਦੀ ਹਾਂ? ਆਪਣੇ ਗ੍ਰਸਤ ਜੀਵਨ ਵਿੱਚ ਜੇ ਆਪਾਂ ਸੁਖੀ ਵਸਣਾ ਹੈ ਤਾਂ ਇਹਨਾਂ ਗੱਲਾਂ ਦਾ ਧਿਆਨ ਰੱਖਣਾ ਪਵੇਗਾ। ਵੱਡਿਆਂ ਦੀ ਆਗਿਆ, ਵੱਡਿਆਂ ਦਾ ਕਹਿਣਾ ਮੰਨਣਾ ਫਰਜ਼ ਬਣਦਾ ਹੈ, ਪਰ ਨਾਲ ਇੱਕ ਗੱਲ ਇਹ ਵੀ ਹੈ ਕਿ ਵੱਡਿਆਂ ਨੂੰ ਵੀ ਛੋਟਿਆਂ ਦੀ ਭਾਵਨਾਵਾਂ ਦਾ ਖਿਆਲ ਰੱਖਣਾ ਚਾਹੀਦਾ। ਦੋਨੋਂ ਪਾਸੇ ਪਿਆਰ ਹੋਵੇ ਤਾਂ ਜੀਵਨ ਦਾ ਆਨੰਦ ਕੁਝ ਹੋਰ ਹੁੰਦਾ ਹੈ। ਅਮਰਦਾਸ ਕਹਿਣ ਲੱਗੇ, ਬੇਟਾ ਤੇਰੇ ਸੱਸ ਸਹੁਰੇ ਨੂੰ ਮੈਂ ਪੁੱਛ ਲੈਣਾ, ਤੇਰੇ ਪਤੀ ਕੋਲੋਂ ਇਜਾਜ਼ਤ ਵੀ ਮੈਂ ਲੈ ਲਵਾਂਗਾ, ਤੇ ਤੁਹਾਡੇ ਪਿਤਾ ਗੁਰੂ ਅੰਗਦ ਸਾਹਿਬ ਦੇ ਚਰਨਾਂ ਤੇ ਸਿਰ ਰੱਖ ਕੇ ਮੈਂ ਉਹਨਾਂ ਨੂੰ ਮਨਾ ਲਵਾਂਗਾ ਕਿ ਬੀਬੀ ਅਮਰੋ ਨੂੰ ਮੈਂ ਲੈ ਕੇ ਆਇਆ, ਕਿਉਂਕਿ ਮੈਂ ਗੁਰੂ ਵਾਲਾ ਬਣਨਾ। ਇਸ ਤਰ੍ਹਾਂ ਅਮਰਦਾਸ, ਜਿਨ੍ਹਾਂ ਨੂੰ ਆਪਾਂ ਹੁਣ ਗੁਰੂ ਅਮਰਦਾਸ ਕਹਿੰਦੇ ਹਾਂ, ਆਪਣੇ ਪਿੰਡ ਤੋਂ
खडूर साहब चल पे। जद खडूर साहब पहुंचे गुरु अंगद साहब संगतां दे नाल बैठे हुए ने, दूरों तक लिया कि साडा कुड़म अमरदास सारे है, क्योंकि भरा दा भरा भी कुड़म ही मनिया जाता है। गुरु अंगद साहब ने आसन दिता कि साडे कुड़म दा भरा कोई भी कुड़म ही लगा कुड़म आया। जद सिंघासन दिता बैठन वास्ते ता अमरदास ने हाथ जोड़ के चरणा ते मत्था टेकिया ते चरणा दे कोल ही बैठ गए। कहन लगे पातशाह मैं कुड़म बन के नहीं आया, सेवक बन के आया, अपने चरणा विच देओ जगह, सिख बनाओ, अपना सेवक बना लो। उमर अमरदास दी ओ है जिन्हों आप कहने बुढ़ेपा, उस उम्र में आके सेवा की थी। लंगर च भांडे मांजे, लंगर पकाया, झाड़ू फेरिया और कठिन सेवा लई रोज सवेरे कुछ मील चल के ब्यासा दरिया से जाते पानी की गागर भर के फिर वापस आके पैदल

ਹੁਣ ਸੇਵਾ ਪ੍ਰਵਾਨ ਹੋਣ ਦਾ ਸਮਾਂ ਆਇਆ। ਰੋਜ਼ ਦੀ ਤਰ੍ਹਾਂ ਅੱਜ ਵੀ ਅਮਰਦਾਸ ਜੀ ਪਾਣੀ ਦੀ ਗਾਗਰ ਸਿਰ ਤੇ ਚੁੱਕੀ ਹੋਈ ਪਿਆਸਾ ਦਰਿਆ ਪਹੁੰਚੀ। ਮਨ ਦੀ ਭਾਵਨਾ ਕਿਸੀ? ਪਹਿਲਾਂ ਪਾਣੀ ਦੀ ਗਾਗਰ ਦਰਿਆ ਵਿੱਚ ਭਰਦੇ ਨੇ, ਉਸ ਗਾਗਰ ਨੂੰ ਸਿਰ ਤੇ ਚੁੱਕ ਕੇ ਫਿਰ ਆਪ ਇਸ਼ਨਾਨ ਕਰਦੇ ਨੇ ਤੇ ਫਿਰ ਵਾਪਸ ਖਡੂਰ ਸਾਹਿਬ ਆਉਂਦੇ। ਇਹ ਕੁਝ ਮੀਲਾਂ ਦਾ ਸਫ਼ਰ ਰੋਜ਼ ਪੈਦਲ ਤੈਅ ਕਰਦੇ। ਅੱਜ ਜਦ ਪਾਣੀ ਦੀ ਗਾਗਰ ਲੈ ਕੇ ਵਾਪਸ ਮੁੜੇ, 2-3 ਵਜੇ ਦਾ ਵੇਲਾ ਰੋਜ਼ ਦੀ ਤਰ੍ਹਾਂ ਆ ਰਹੇ ਨੇ, ਪੈਰ ਨੂੰ ਠੋਕਰ ਲੱਗੀ, ਅਮਰਦਾਸ ਜੀ ਥੱਲੇ ਡਿੱਗ ਪਏ, ਆਪਣੀਆਂ ਸੱਟਾਂ ਦੀ ਪ੍ਰਵਾਹ ਨਾ ਕੀਤੀ ਪਰ ਪਾਣੀ ਦੀ ਗਾਗਰ ਨਾ ਡਿੱਗਣ ਦਿੱਤੀ, ਕਿਉਂਕਿ ਗੁਰੂ ਨੂੰ ਇਸ਼ਨਾਨ ਕਰਾਉਣਾ। ਕੋਲ ਜੁਲਾਹਿਆਂ ਦਾ ਘਰ ਸੀ, ਡਿੱਗਣ ਦਾ ਖੜਾਕ ਹੋਇਆ। ਜੁਲਾਹਿਆ ਘਰਵਾਲੀ ਨੂੰ ਕਹਿਣ ਲੱਗਾ, ਖੜਾਕ ਹੋਇਆ, ਕੌਣ ਹੋ ਸਕਦਾ? ਅੱਧੀ ਰਾਤ ਦਾ ਵੇਲਾ ਹੈ, ਇਸ ਤਰ੍ਹਾਂ ਲੱਗਦਾ ਜਿਵੇਂ ਕੋਈ ਡਿੱਗਾ। ਜੁਲਾਈ ਦੀ ਘਰ ਵਾਲੀ ਜੁਲਾਈ ਕਹਿਣ ਲੱਗੀ, ਕੌਣ ਹੋ ਸਕਦਾ ਇਸ ਵੇਲੇ? ਇੱਕੋ ਹੀ ਤਾਂ ਹੈ, ਅਮਰੂ ਨੀ ਥਾਵਾਂ ਜਿਹੜਾ ਰੋਜ਼ ਰਾਤ ਨੂੰ ਇੱਥੋਂ ਪਾਣੀ ਲੈ ਕੇ ਲੰਘਦਾ ਹੈ। ਬੁੱਢਾ ਪਰ ਰਾਤ ਨੂੰ ਵੀ ਚੈਨ ਨਹੀਂ, ਕੋਈ ਟਿਕਾਣਾ ਹੁੰਦਾ ਤੇ ਟਿਕ ਕੇ ਬਹਿੰਦਾ, ਇਹ ਨਿਥਾਵਾਂ ਹੈ, ਇਹਦਾ ਕੋਈ ਥਾਂ ਨਹੀਂ। ਜੁਲਾਈ ਨੇ ਜਦੋਂ ਇਹ ਗੱਲ ਕਹੀ, ਇਹ ਅਮਰੂ ਨਿਥਾਵਾਂ ਹੈ, ਤੇ ਅਮਰਦਾਸ ਜੀ ਹੱਸ ਪਏ। ਹੱਸਦਿਆਂ ਹੋਇਆ ਸਹਿਸ ਬਾ ਬਚਨ ਕੀਤਾ, ਚੱਲੀ ਨਾ ਹੋਵੇ, ਪਾਗਲ ਨਾ ਹੋਵੇ, ਉਹ ਇਹਨੂੰ ਕੀ ਪਤਾ ਕਿ ਮੈਂ ਥਾਂ ਵਾਲਾ, ਮੈਂ ਨਿਥਾਵਾਂ ਨਹੀਂ, ਮੇਰਾ ਥਾਂ ਤਾਂ ਗੁਰੂ ਨਾਨਕ ਹੈ, ਮੇਰਾ ਥਾਂ ਗੁਰੂ ਅੰਗਦ ਹੈ, ਮੈਂ ਤੇ ਗੁਰੂ ਵਾਲਾ ਵਾਂ, ਮੈਂ ਨਿਥਾਵਾਂ ਕਿੱਥੇ? ਇਹ ਬਚਨ ਕਹਿੰਦੇ ਆ ਪਾਣੀ ਦੀ ਗਾਗਰ ਲੈ ਕੇ ਗੁਰੂ ਦਰਬਾਰ ਆ ਪਹੁੰਚੇ, ਆਪਣੇ ਗੁਰੂ ਨੂੰ ਇਸ਼ਨਾਨ ਕਰਾਇਆ। ਪਰ ਅੱਜ ਕੁਝ ਨਜ਼ਾਰਾ ਹੋਰ ਹੀ ਹੋ ਗਿਆ। ਉਧਰ ਜੁਲਾਈ ਝੱਲੀ ਹੋ ਗਈ ਜਿਸਨੇ ਕਿਹਾ ਸੀ ਅਮਰੂ ਨਿਥਾਵਾਂ ਹੈ, ਕਿਉਂਕਿ ਮਹਾਂਪੁਰਸ਼ਾਂ ਦੇ ਬਚਨ ਸਹਿ ਸੁਭਾਅ ਹੁੰਦੇ ਨੇ ਔਰ ਉਹ ਬਦਲਦੇ ਨੇ। ਅੱਜ ਉਹ ਗੁਰੂ ਅੰਗਦ ਸਾਹਿਬ ਜਿਨ੍ਹਾਂ ਦੀ ਸੇਵਾ ਅਮਰਦਾਸ ਜੀ ਕਰਿਆ ਕਰਦੇ ਸਨ, ਉਹਨਾਂ ਹੈਰਾਨ ਕਰ ਦਿੱਤਾ ਦੁਨੀਆਂ ਨੂੰ। ਜਦ ਆਪਣੇ ਸੇਵਕ ਅਮਰਦਾਸ ਨੂੰ ਕਿਹਾ, ਅਮਰਦਾਸ ਤੁਸਾਂ ਬੜੀ ਸੇਵਾ ਕੀਤੀ, ਤੁਹਾਡੀ ਸੇਵਾ ਪ੍ਰਵਾਨ ਹੋ ਗਈ, ਹੁਣ ਜਿਸ ਸਿੰਘਾਸਣ ਤੇ ਗੁਰੂ ਅੰਗਦ ਸਾਹਿਬ ਬੈਠਿਆ ਕਰਦੇ ਸਨ ਉੱਥੇ ਆਪਣੇ ਸੇਵਕ ਅਮਰਦਾਸ ਨੂੰ ਬਿਠਾ ਦਿੱਤਾ। 5 ਪੈਸੇ ਨਾਰੀਅਲ ਅੱਗੇ ਰੱਖਿਆ, ਪਰਿਕਰਮਾ ਕੀਤੀ। ਗੁਰੂ ਅੰਗਦ ਸਾਹਿਬ ਨੇ ਆਪਣੇ ਸੇਵਕ ਅਮਰਦਾਸ ਦੀ ਪਰਿਕਰਮਾ ਕਰਕੇ ਫਿਰ ਗੁਰੂ ਨੇ ਆਪ ਆਪਣੇ ਸੇਵਕ ਨੂੰ ਮੱਥਾ ਟੇਕ ਦਿੱਤਾ ਤੇ ਕਿਹਾ, ਅਮਰਦਾਸ ਹੁਣ ਤੂੰ ਸੇਵਕ ਨਹੀਂ, ਹੁਣ ਤੂੰ ਗੁਰੂ ਨਾਨਕ ਦਾ ਰੂਪ ਹੋ ਗਿਆ, ਹੁਣ ਤੂੰ ਗੁਰੂ ਹੈ ਤੇ ਮੈਂ ਤੇਰਾ ਸੇਵਕ। ਇੰਨੇ ਨੂੰ ਉਹ ਜੁਲਾਇਆ ਵੀ ਆਪਣੀ ਘਰਵਾਲੀ ਨੂੰ ਲੈ ਕੇ ਆ ਗਿਆ, ਮਹਾਰਾਜ ਇਹ ਭੁੱਲ ਗਈ, ਇਹਨੂੰ ਬਖਸ਼ ਦਿਓ। ਤਾਂ ਗੁਰੂ ਅੰਗਦ ਸਾਹਿਬ ਕਹਿਣ ਲੱਗੇ, ਭਾਈ ਗੁਰੂ ਨਾਨਕ ਦਾ ਦਰ ਬਖਸ਼ੰਦ ਹੈ, ਤੇਰੀ ਘਰਵਾਲੀ ਨੇ ਕਿਹਾ ਸੀ ਅਮਰੂ ਨੀ ਥਾਵਾਂ ਹੈ, ਪਰ ਹੁਣ ਦੇਖੋ ਇਹ ਥਾਂ ਵਾਲਾ, ਇਹੋ ਹੀ ਥਾਂ ਵਾਲਾ ਨਹੀਂ
ਹੁਣ ਜਿਹੜੇ ਨਿਥਾਵੇਂ ਨੇ ਇਹ ਉਹਨਾਂ ਨੂੰ ਵੀ ਥਾਂ ਦੇਵੇਗਾ। ਤੇ ਕਈ ਵਾਰ ਗੁਰੂ ਅੰਗਦ ਸਾਹਿਬ ਨੇ ਗੁਰੂ ਅਮਰਦਾਸ ਜੀ ਨੂੰ ਦਿੱਤੇ, ਜਦੋਂ ਵੀ ਕੋਈ ਕੀਰਤਨ ਕਰਦਾ ਜਾਂ ਵਾਕ ਲੈਂਦਾ ਤਾਂ ਉਹ ਬਚਨ ਦੁਹਰਾਉਂਦਾ, ਨਿਮਾਣਿਓ ਕੇ ਮਾਨ ਗੁਰੂ, ਨਿਤਾਣਿਓ ਕੇ ਤਾਨ ਗੁਰੂ, ਨਿਓਟਿਓ ਕੀ ਓਟ, ਨਿਆਸਰਿਓ ਕੇ ਆਸਰੇ, ਅਨੇਕਾਂ ਵਾਰ ਦਿੱਤੇ ਕਿ ਗੁਰੂ ਅਮਰਦਾਸ ਨਿਥਾਵਿਆਂ ਦਾ ਥਾਂ ਹੈ, ਜਿਨ੍ਹਾਂ ਦੀ ਕੋਈ ਓਟ ਨਹੀਂ ਉਹਨਾਂ ਦੀ ਓਟ ਹੈ, ਜਿਨ੍ਹਾਂ ਦਾ ਕੋਈ ਆਸਰਾ ਨਹੀਂ ਉਹਨਾਂ ਦਾ ਆਸਰਾ ਹੈ। ਇਸ ਤਰ੍ਹਾਂ ਅਮਰਦਾਸ ਸੇਵਾ ਕੀਤੀ ਤੇ ਗੁਰੂ ਅਮਰਦਾਸ ਬਣ ਗਏ। ਇਸ ਗੱਲ ਨੂੰ ਭੱਟਾ ਨੇ ਬਿਆਨ ਕੀਤਾ, ਅੰਗਦ ਕਿਰਪਾ ਧਾਰ ਅਮਰਦਾਸ ਥਿਰ ਜੂ, ਕਿ ਗੁਰੂ ਅੰਗਦ ਦੀ ਕਿਰਪਾ ਕਰਕੇ ਹੁਣ ਇਹ ਗੁਰਗਦੀ ਇਹ ਜੋਤ ਅਮਰਦਾਸ ਨੂੰ ਬਖਸ਼ ਕੇ

ਭਾਈ ਜੇਠਾ ਪਿਆਰ ਦੇ ਨਾਲ ਘਰ ਵਾਲੇ ਜੇਠਾ ਕਿਆ ਕਰਦੇ ਸਨ। ਗੁਰੂ ਅਮਰਦਾਸ ਜਿਨ੍ਹਾਂ ਬਿਆਸਾ ਦੇ ਕਿਨਾਰੇ ਗੋਇੰਦਵਾਲ ਸ਼ਹਿਰ ਵਸਾਇਆ, ਸੰਗਤਾਂ ਦੇ ਨਾਲ ਭਾਈ ਜੇਠਾ ਵੀ ਗੋਇੰਦਵਾਲ ਸਾਹਿਬ ਆਏ, ਸੇਵਾ ਕਰਨ ਲੱਗ ਪਏ। ਇਤਨੀ ਸੇਵਾ ਕੀਤੀ, ਇਤਨੀ ਸੇਵਾ ਕਿ ਗੁਰੂ ਅਮਰਦਾਸ ਜੀ ਨੇ ਆਪਣੀ ਸਪੁੱਤਰੀ ਪਾਨੀ ਦਾ ਵਿਆਹ ਭਾਈ ਜੇਠਾ ਰਾਮਦਾਸ ਜੀ ਦੇ ਨਾਲ ਕਰ ਦਿੱਤਾ। ਗੁਰੂ ਘਰ ਦੇ ਸੇਵਕ ਹੀ ਰਹੇ, ਜਵਾਈਆਂ ਵਾਲੀ ਪ੍ਰਾਹੁਣਿਆਂ ਵਾਲੀ ਆਕੜ ਨਹੀਂ ਦੱਸੀ। ਸਮਾਂ ਬੀਤਦਾ ਰਿਹਾ, ਗੁਰੂ ਅਮਰਦਾਸ ਜੀ ਦੇ ਦੋ ਜਵਾਈ ਸਨ, ਇੱਕ ਰਾਮਾ ਜੀ ਇੱਕ ਗੁਰੂ ਰਾਮਦਾਸ। ਗੁਰਗੱਦੀ ਦੇਣ ਦਾ ਸਮਾਂ ਆ ਰਿਹਾ, ਪਰ ਗੁਰਗੱਦੀ ਇਹ ਨਿੱਜੀ ਜਾਇਦਾਦ ਨਹੀਂ, ਇਲਾਹੀ ਦਾਤ ਹੈ। ਇੱਕ ਦਿਨ ਗੁਰੂ ਅਮਰਦਾਸ ਨੇ ਰਾਮਾ ਜੀ ਤੇ ਗੁਰੂ ਰਾਮਦਾਸ ਦੋਨਾਂ ਨੂੰ ਬੁਲਾ ਕੇ ਕਿਹਾ, ਭਾਈ ਦੋ ਥੜੇ ਬਣਾਓ, ਪਰ ਬਹੁਤ ਸੋਹਣੇ ਬਣਨੇ ਚਾਹੀਦੇ। ਸਾਰਾ ਦਿਨ ਲਾ ਕੇ ਰਾਮਾ ਜੀ ਅਤੇ ਗੁਰੂ ਰਾਮਦਾਸ ਨੇ ਬੜੇ ਸੁੰਦਰ ਥੜੇ ਬਣਾਏ। ਸ਼ਾਮ ਦੇ ਵੇਲੇ ਗੁਰੂ ਅਮਰਦਾਸ ਆਏ, ਥੜੇ ਦੇਖੇ ਤੇ ਕਹਿਣ ਲੱਗੇ, ਥੜੇ ਪਸੰਦ ਨਹੀਂ ਆਏ, ਢਾ ਕੇ ਦੁਬਾਰਾ ਬਣਾਓ। ਥੜੇ ਢਾ ਦਿੱਤੇ। ਦੂਸਰੇ ਦਿਨ ਫਿਰ ਬੜੀ ਮਿਹਨਤ ਕਰਕੇ ਬੜੇ ਸੁੰਦਰ ਥੜੇ ਬਣਾਏ। ਸ਼ਾਮ ਨੂੰ ਗੁਰੂ ਅਮਰਦਾਸ ਫਿਰ ਆਏ, ਕਹਿਣ ਲੱਗੇ ਥੜੇ ਚੰਗੇ ਨਹੀਂ ਬਣੇ, ਢਾ ਕੇ ਫਿਰ ਬਣਾਓ। ਦੂਸਰੇ ਦਿਨ ਵੀ ਥੜੇ ਢਾ ਕੇ, ਤੀਸਰੇ ਦਿਨ ਫਿਰ ਥੜੇ ਬਣਾਏ। ਤੀਸਰੇ ਦਿਨ ਗੁਰੂ ਅਮਰਦਾਸ ਫਿਰ ਆਏ ਤੇ ਕਹਿਣ ਲੱਗੇ, ਥੜੇ ਅੱਜ ਵੀ ਠੀਕ ਨਹੀਂ ਬਣੇ, ਇਹਨਾਂ ਨੂੰ ਢਾ ਕੇ ਫਿਰ ਬਣਾਓ। ਤਾਂ ਰਾਮਾ ਜੀ ਖਿੱਝ ਕੇ ਕਹਿਣ ਲੱਗੇ, ਅਸਾਂ ਤਾਂ ਥੜੇ ਬੜੇ ਸੁੰਦਰ ਬਣਾਏ, ਬੜੀ ਮਿਹਨਤ ਦੇ ਨਾਲ, ਪਰ ਆਪ ਜੀ ਨੂੰ ਪਸੰਦ ਨਹੀਂ ਆਉਂਦੇ। ਆਪ ਜੀ ਦੀ ਉਮਰ ਵਡੇਰੀ ਹੋ ਗਈ ਹੈ, ਚੰਗੀ ਚੀਜ਼ ਵੀ ਚੰਗੀ ਨਹੀਂ ਲੱਗਦੀ, ਮੈਂ ਤਾਂ ਇਸ ਤੋਂ ਅੱਛਾ ਹੋਰ ਨਹੀਂ ਬਣਾ ਸਕਦਾ, ਇਹ ਕਹਿ ਕੇ ਚਲੇ ਗਏ। ਤੇ ਜਦ ਗੁਰੂ ਅਮਰਦਾਸ ਨੇ ਭਾਈ ਜੇਠਾ ਰਾਮਦਾਸ ਨੂੰ ਕਿਹਾ, ਰਾਮਦਾਸ ਥੜਾ ਤੇਰਾ ਵੀ ਠੀਕ ਨਹੀਂ ਬਣਿਆ, ਢਾ ਕੇ ਬਣਾਓ। ਤਾਂ ਰਾਮਦਾਸ ਜੀ ਹੱਥ ਜੋੜ ਕੇ ਗਲ ਵਿੱਚ ਪੱਲਾ ਪਾ ਕੇ ਕਹਿਣ ਲੱਗੇ, ਦਾਤਾ ਸਾਡੀ ਮੱਤ ਬੜੀ ਥੋੜੀ ਹੈ, ਸਾਡੀ ਸਮਝ ਬੜੀ ਛੋਟੀ ਹੈ, ਸੱਚੇ ਪਾਤਸ਼ਾਹ ਹੁਣੇ ਢਾ ਦਿੰਦਾ ਇਹ ਥੜਾ, ਆਪ ਜੀ ਜਿਸ ਤਰ੍ਹਾਂ ਹੁਕਮ ਕਰੋ ਉਸੇ ਤਰ੍ਹਾਂ ਫਿਰ ਥੜਾ ਬਣਾਵਾਂਗਾ, ਕਿਉਂਕਿ ਸੇਵਕ ਦਾ ਕੰਮ ਹੈ ਹੁਕਮ ਮੰਨਣਾ, ਜਿਸ ਤਰ੍ਹਾਂ ਹੁਕਮ ਕਰੋ ਸੇਵਾ ਕਰਾਂਗਾ। ਇਹ ਹੈ ਹੁਕਮ ਮੰਨਣਾ, ਸੇਵਾ ਕਰਨੀ। ਹੁਕਮ ਮੰਨਿਆ, ਸੇਵਾ ਕੀਤੀ, ਗੁਰੂ ਦੀ ਖੁਸ਼ੀ ਮਿਲੀ, ਤਾਂ ਹੁਣ ਗੁਰੂ ਨੇ ਕਿਤਨੀ ਕਿਰਪਾ ਕੀਤੀ, ਰਾਮਦਾਸ ਨੂੰ ਉਸ ਸਿੰਘਾਸਨ ਤੇ ਬਿਠਾ ਦਿੱਤਾ ਜਿੱਥੇ ਆਪ ਬੈਠਿਆ ਕਰਦੇ ਸਨ। ਪਰਿਕਰਮਾ ਕੀਤੀ, ਹੁਣ ਰਾਮਦਾਸ ਦੇ ਚਰਨਾਂ ਤੇ ਆਪ ਮੱਥਾ ਟੇਕਿਆ ਤੇ ਰਾਮਦਾਸ ਨੂੰ ਗੁਰੂ ਰਾਮਦਾਸ ਬਣਾ ਦਿੱਤਾ। ਸੇਵਾ, ਸਿਮਰਨ ਔਰ ਹੁਕਮ ਮੰਨਣ ਦਾ ਇਹ ਫਲ ਮਿਲਿਆ ਕਿ ਰਾਮਦਾਸ ਗੁਰੂ ਰਾਮਦਾਸ ਬਣ ਗਏ, ਜਿਨ੍ਹਾਂ ਨੇ ਅੰਮ੍ਰਿਤਸਰ ਸਾਹਿਬ ਸ਼ਹਿਰ ਵਸਾਇਆ,
ਜਿੱਥੇ ਸਰੋਵਰ ਬਣਿਆ, ਹਰੀ ਮੰਦਰ ਬਣਿਆ, ਤੇ ਜਿਹੜਾ ਵੀ ਉੱਥੇ ਇਸ਼ਨਾਨ ਕਰਦਾ, ਜਦੋਂ ਵੀ ਉਹ ਗੱਲ ਕਹਿੰਦਾ, ਇਸ਼ਨਾਨ ਕਰਦਾ, ਤਾਂ ਉਹਦੇ ਮੂੰਹ ਤੋਂ ਆਪਣੇ ਆਪ ਹੀ ਨਿਕਲਦਾ, ਰਾਮਦਾਸ ਸਰੋਵਰ ਨਾਤੇ ਸਭ ਉਤਰੇ ਪਾਪ ਕਮਾਤੇ। ਪਰ ਇੱਕ ਗੱਲ ਕਹਿ ਦਿਆਂ, ਗੁਰੂ ਬਣ ਕੇ ਮਨ ਵਿੱਚ ਹੰਕਾਰ ਨਹੀਂ ਆਇਆ। ਗੁਰੂ ਨਾਨਕ ਸਾਹਿਬ ਦੇ ਸਾਹਿਬਜ਼ਾਦੇ ਬਾਬਾ ਸ੍ਰੀ ਚੰਦ ਗੁਰੂ ਰਾਮਦਾਸ ਜੀ ਨੂੰ ਮਿਲਣ ਆਏ। ਗੁਰੂ ਰਾਮਦਾਸ ਜੀ ਦਾ ਦਾੜਾ ਬੜਾ ਲੰਮਾ ਸੀ ਤੇ ਬਾਬਾ ਸ੍ਰੀ ਚੰਦ ਕਹਿਣ ਲੱਗੇ, ਰਾਮਦਾਸ ਇੰਨਾ ਲੰਮਾ ਦਾੜਾ, ਇੰਨੀ ਲੰਮੀ ਦਾੜੀ ਕਿਉਂ ਵਧਾਈ? ਹੋਰ ਕੋਈ ਹੁੰਦਾ ਉਹਦਾ ਜਵਾਬ ਕੁਝ ਹੋਰ ਹੁੰਦਾ, ਪਰ ਗੁਰੂ ਰਾਮਦਾਸ ਦਾ ਜਵਾਬ ਕੀ ਸੀ? ਇੱਕ ਹੱਥ ਦੇ ਨਾਲ ਆਪਣੀ ਦਾੜੀ ਫੜ ਲਈ, ਇੱਕ ਹੱਥ ਦੇ ਨਾਲ ਬਾਬਾ ਸ੍ਰੀ ਚੰਦ ਦੇ ਪੈਰ ਫੜ ਲਏ, ਆਪਣੀ ਦਾੜੀ ਦੇ ਨਾਲ ਬਾਬਾ ਸ੍ਰੀ ਚੰਦ ਜੀ ਦੇ ਪੈਰ ਝਾੜਨ ਲੱਗ ਪਏ ਗੁਰੂ ਰਾਮਦਾਸ। ਤੇ ਨਾਲੇ ਕਹਿੰਦੇ ਨੇ, ਬਾਬਾ ਜੀ, ਤੁਹਾਡੇ ਵਰਗੇ ਮਹਾਂਪੁਰਸ਼ਾਂ ਦੇ ਚਰਨ ਝਾੜਨ ਵਾਸਤੇ ਇਹ ਦਾੜਾ ਵਧਾਇਆ ਹੋਇਆ। ਤਾਂ ਬਾਬਾ ਸ੍ਰੀ ਚੰਦ ਕਹਿਣ ਲੱਗੇ, ਰਾਮਦਾਸ, ਅਗਰ ਇਹ ਨਿਮਰਤਾ ਸਾਡੇ ਵਿੱਚ ਹੁੰਦੀ ਤੇ ਅਸੀਂ ਗੁਰੂ ਨਾ ਬਣ ਜਾਂਦੇ। ਪਾਠ ਕਹਿ ਰਹੇ ਨੇ, ਐਸੇ ਗੁਰੂ ਕਿੱਥੇ ਮਿਲਣਗੇ, ਇਸੇ ਵਾਸਤੇ ਸਾਰੇ ਦਰ ਛੱਡ ਕੇ ਇਹਨਾਂ ਦੇ ਦਰ ਆ ਪਏ ਆ। ਅਮਰਦਾਸ ਅੰਮ੍ਰਿਤ ਛਤਰ ਗੁਰੂ ਰਾਮੇ ਦਿਓ। ਹੁਣ ਗੁਰੂ ਰਾਮਦਾਸ ਨੇ ਕਿਰਪਾ ਕੀਤੀ। ਗੁਰੂ ਰਾਮਦਾਸ ਜੀ ਦੇ ਤਿੰਨ ਸਪੁੱਤਰ ਸਨ, ਵੱਡੇ ਬਾਬਾ ਪ੍ਰਿਥੀ ਚੰਦ, ਉਹਨਾਂ ਤੋਂ ਛੋਟੇ ਮਹਾਦੇਵ ਤੇ ਤੀਸਰੇ ਅਰਜਨ ਦੇਵ, ਜਿਨ੍ਹਾਂ ਨੂੰ ਆਪਾਂ ਹੁਣ ਗੁਰੂ ਅਰਜਨ ਸਾਹਿਬ ਕਹਿ ਕੇ ਯਾਦ ਕਰਦੇ। ਵੱਡੇ ਦੋਨੋਂ ਪੁੱਤਰ ਨਾ ਸੇਵਾ ਵੱਲ ਧਿਆਨ, ਨਾ ਹੁਕਮ ਮੰਨਣ ਵੱਲ, ਤੇ ਗੁਰੂ ਅਰਜਨ ਸਾਹਿਬ ਜੋ ਪਿਤਾ ਗੁਰੂ ਨੇ ਕਿਹਾ ਕਦੀ ਨਹੀਂ ਮੋੜਿਆ, ਔਰ ਆਗੇ ਆ ਸੇਵਾ ਦਾ ਸਦਕਾ ਇਹ ਗੁਰਗੱਦੀ, ਇਹ ਇਲਾਹੀ ਜੋਤ। ਹੁਣ ਗੁਰੂ ਰਾਮਦਾਸ ਪਾਤਸ਼ਾਹ ਨੇ ਕਿਰਪਾ ਕਰਕੇ ਗੁਰੂ ਅਰਜਨ ਸਾਹਿਬ ਨੂੰ ਬਖਸ਼ ਦਿੱਤੀ। ਅਮਰਦਾਸ ਅੰਮ੍ਰਿਤ ਛਤਰ ਗੁਰੂ ਰਾਮੇ ਦਿਓ। ਗੁਰੂ ਰਾਮਦਾਸ ਦਰਸ਼ਨ ਪਰਸ ਕਹਿ ਮਥਰਾ ਅੰਮ੍ਰਿਤ ਬਯਨ, ਮੂਰਤ ਪੰਚ ਪ੍ਰਮਾਣ ਪੁਰਖ ਗੁਰੂ ਅਰਜਨ ਭਿਖੋ ਨਯਨ। ਕਿ ਹੁਣ ਪੰਜਵੀਂ ਜੋਤ ਗੁਰੂ ਅਰਜਨ ਸਾਹਿਬ ਗੁਰਗੱਦੀ ਤੇ ਬੈਠੇ ਨੇ, ਜਿਹੜੇ ਪ੍ਰਮਾਣ ਪੁਰਖ ਨੇ। ਤੇ ਪਾਠ ਕਹਿੰਦਾ, ਅਗਰ ਦਰਸ਼ਨ ਕਰਨੇ ਨੇ ਇਹਨਾਂ ਅੱਖਾਂ ਦੇ ਨਾਲ ਤਾਂ ਗੁਰੂ ਅਰਜਨ ਦੇ ਕਰੋ, ਕਿਉਂਕਿ ਦਰਸ਼ਨ ਕੀਤੇ ਆ ਜਨਮ ਮਰਨ ਸੌਰ ਜਾਂਦਾ, ਉਦੋਂ ਡਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਘਟੀਏ। ਇਸ ਬਾਣੀ ਇਤਿਹਾਸ ਤੋਂ ਆਪਾਂ ਇਹ ਸਿੱਖਿਆ ਲੈਣੀ, ਆਪਣੇ ਗੁਰੂ ਦਾ ਹੁਕਮ ਮੰਨਣਾ, ਸੇਵਾ ਕਰਨੀ, ਸਿਮਰਨ ਕਰਨਾ। ਆਪਣੇ ਘਰ ਵਿੱਚ ਆਪਣੇ ਮਾਂ ਬਾਪ ਵੱਡਿਆਂ ਦਾ ਕਿਹਾ ਮੰਨਣਾ, ਉਹਨਾਂ ਦਾ ਆਦਰ ਕਰਨਾ, ਉਹਨਾਂ ਦੀ ਆਗਿਆ ਵਿੱਚ ਚੱਲਣਾ ਨਿਹਾਇਤ ਜ਼ਰੂਰੀ ਹੈ। ਕਿਉਂਕਿ ਕਹਿੰਦੇ ਨੇ, ਜਿਹਨੇ ਮਾਂ ਬਾਪ ਦੀ ਸੇਵਾ ਨਹੀਂ ਕੀਤੀ, ਉਹ ਕਿਤਨਾ ਵੀ ਦਾਨ ਪੁੰਨ ਕਰੇ, ਉਹ ਕਿਤਨਾ ਵੀ ਤੀਰਥਾਂ ਤੇ ਜਾਵੇ, ਉਹ ਕਦੀ ਸਫਲ ਨਹੀਂ ਹੁੰਦਾ। ਮਾਂ ਬਾਪ ਦੀ ਸੇਵਾ ਕੀਤੀ, ਸਮਝੋ।

ਬਾਬਾ ਫਰੀਦ ਨੇ ਆਪਣੀ ਪਿਰ ਨੂੰ ਦੇਖਣ ਦੀ ਆਸ ਲਾਈ। ਹੇ ਮਾਲਕ, ਮੈਂ ਕੇਵਲ ਤੈਨੂੰ ਦੇਖਣਾ ਚਾਹੁੰਦਾ, ਤੇਰੇ ਦਰਸ਼ਨ ਕਰਨਾ ਚਾਹੁੰਦਾ, ਇਸ ਤੋਂ ਵੱਧ ਮੇਰੀ ਹੋਰ ਕੋਈ ਆਸ ਨਹੀਂ। ਗੁਰੂ ਰਾਮਦਾਸ ਪਾਤਸ਼ਾਹ ਕਹਿੰਦੇ ਨੇ, ਆਓ ਭਾਈ ਆਸ ਲਾਣੀ ਹੈ ਤੇ ਇਹੋ ਜੀ ਲਾਈਏ, ਪ੍ਰਭ ਕੀ

ਹੇ ਮਾਲਿਕ ਮੈਂ ਇਹ ਆਸ ਲਾ ਕੇ ਬੈਠਾ ਹੇ ਪ੍ਰਭੂ ਮੈਨੂੰ ਕਦੋਂ ਗੱਲ ਨਾਲ ਲਾਵੇਗਾ, ਮੈਂ ਤੇ ਇਸ ਆਸ ਵਿੱਚ ਬੈਠਾ ਵਾਂ ਹੇ ਪ੍ਰਭੂ ਮੈਨੂੰ ਕਦੋਂ ਗੱਲ ਨਾਲ ਲਾਵੇਗਾ। ਹੁਣ ਇਹ ਆਸ ਤੇ ਪੂਰੀ ਤਾਂ ਹੀ ਹੋ ਸਕਦੀ ਹੈ ਕਿ ਮਨੁੱਖ ਪੱਕੀ ਆਸ ਰੱਖੇ, ਕੱਚੀ ਨਾ ਹੋਵੇ, ਇਤਨੀ ਪੱਕੀ ਆਸ।

Bye.

ਉਹਦੇ ਗੁਣਾਂ ਤੇ ਮੈਂ ਜ਼ਿੰਦਗੀ ਤੋਰ ਲਵਾਂ, ਮੇਰਾ ਮੇਲ ਕਰਾ ਦੇ। ਬਾਬਾ ਦੀਪ ਸਿੰਘ ਜੀ ਦੇ ਪ੍ਰਤੱਖ ਦਰਸ਼ਨ ਤੇ ਕਿਤੇ ਹੋ ਜਾਣ ਤੇ ਪਤਾ ਨੀ ਸਾਰੇ ਵੀ ਜਾਣਗੇ ਨਾ। ਆ ਮੰਗਣਾ ਸਾਧੂ ਜਨ ਦਿਓ ਮਿਲਾਏ, ਬਾਬਾ ਦੀਪ ਸਿੰਘ ਦੇ ਗੁਣਾਂ ਵਰਗੇ ਗੁਣ ਪੰਜ ਪੈਸੇ ਦਸ ਪੈਸੇ ਸਾਡੇ ਚ ਵੀ ਆ ਜਾਣਗੇ।

ਸ਼੍ਰੋਮਣੀ ਕਮੇਟੀ ਨੇ ਅਰਦਾਸ ਵਿੱਚ ਇਹ ਲਫ਼ਜ਼ ਦਰਜ ਕੀਤੇ ਹੋਏ ਨੇ ਹਰਿਮੰਦਰ ਸਾਹਿਬ ਤੋਂ ਵੀ ਇਹ ਲਫ਼ਜ਼ ਬੋਲੇ ਜਾਂਦੇ ਨੇ ਯੁੱਗ ਆ ਗਿਆ ਟੀਵੀ ਦਾ ਰੇਡੀਓ ਦਾ ਹਰ ਸਿੱਖ ਦੇ ਘਰ ਵਿੱਚ ਇਹ ਲਫ਼ਜ਼ ਪਹੁੰਚਦੇ ਨੇ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚੇਤਾ ਹੇ ਮੇਰੇ ਮਾਧੋ ਹੇ ਵਾਹਿਗੁਰੂ ਮੈਨੂੰ ਉਹਨਾਂ ਦਾ ਮੇਲ ਕਰਾ ਜਿਨ੍ਹਾਂ ਨੂੰ ਮੈਂ ਮਿਲਾਂ ਤੇ ਪੜਾਂ ਤੇ ਮੈਨੂੰ ਤੇਰਾ ਨਾਮ ਚੇਤੇ ਆਵੇ।

ਜ਼ੋਰ ਲੱਗਦਾ ਸਾਨੂੰ ਵੀ ਨਾਲ ਪੂਰਾ ਬਰਾਬਰ ਬਰਾਬਰ ਨਾਲ ਜੋੜ ਲਵਾਉਣਾ। ਗੁਰੂ ਦੀ ਕੀਰਤੀ ਕਰਨ ਵਾਸਤੇ ਤੁਸੀਂ ਸਾਰੇ ਅੱਜ ਰਲ ਮਿਲ ਕੇ ਜੁੜ ਬੈਠੇ ਹੋ ਗੁਰੂ ਦੇ ਚਰਨਾਂ ਦੇ ਵਿੱਚ। ਗੁਰੂ ਦੀ ਸ਼ਹਾਦਤ ਨੂੰ ਯਾਦ ਕਰਦੇ ਇਹਨਾਂ ਦਿਨਾਂ ਵਿੱਚ ਅਸੀਂ ਖਾਸ ਕਰਕੇ ਬਹੁਤ ਜ਼ੋਰ ਦਿੰਦੇ ਹਾਂ ਪ੍ਰਚਾਰਕ। ਸਾਡਾ ਫਰਜ਼ ਹੈ ਸਾਧ ਸੰਗਤ ਜੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਚਰਨਾਂ ਦਾ ਧਿਆਨ ਕਰਕੇ ਇੱਕ ਵਾਰੀ ਕਹਿ ਦਿਓ ਜੀ ਅੱਜ ਕਿਛ ਕਿਰਪਾ ਕੀਤਾ ਗੁਰੂ ਸੱਚੀ ਨਦਰ ਕਰੇ।

ਸੱਚੀ ਲਿਵ ਮਾਈ ਮਾਈਂਡ ਹੈਜ਼ ਅਟੈਚਡ ਟੂ ਦ ਗੁਰੂ ਸੱਚੀ ਲਿਵ ਲਾਗੀ ਹੈ ਭੀਤਰ ਸਤਿਗੁਰ ਸਿਉ ਮਨ ਮਾਨਿਆ ਆਈ ਟੇਕ ਦ ਗੁਰੂ ਟੀਚਿੰਗ ਬਹੁਤ ਪਿਆਰੇ ਬਚਨ ਸਾਹਿਬ ਜੀ ਗੌਰ ਕਰੋ

ਸ਼ਬਦ ਰਤਨ ਜਿਸ ਮਨ ਲਗਾ ਹੋਆ ਸੁਆ ਸ਼ਬਦ ਸੇਤੀ ਮਨ ਮਿਲਿਆ ਸ਼ਬਦ ਸੇਤੀ ਮਨ ਮਿਲਿਆ ਸੱਚੇ ਲਾਇਆ ਭਾਵ ਆਪੇ ਹੀਰਾ ਰਤਨ ਆਪੇ ਹੀਰਾ ਰਤਨ ਆਪੇ ਜਿਸ ਨੂੰ ਦੇਹ ਬੁਝਾ ਕਹੇ ਨਾ।